ਤਰ੍ਹਾਂ ਗੁਰੂ ਪਿਆਰਿਓ, ਇਹ ਹੈ ਗੁਰਬਾਣੀ ਨੂੰ ਕਮਾਉਣਾ। ਆਪਾਂ ਪੜ੍ਹਦੇ ਸੁਣਦੇ ਤਾਂ ਜ਼ਰੂਰ ਹਾਂ, ਕਮਾਉਂਦੇ ਨਹੀਂ। ਤਾਂ ਹੀ ਸਤਿਗੁਰੂ ਨੇ ਲਿਖਿਆ ਗੁਰਬਾਣੀ 'ਚ, ਕਹਿੰਦੇ ਗੁਰਬਾਣੀ ਭਗਤੀ ਦਾ ਖਜ਼ਾਨਾ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਕਮਾਉਣਾ ਹੁੰਦਾ ਜੋ ਸਤਿਗੁਰੂ ਕਹਿ ਰਹੇ ਨੇ ਉਹ ਕਰਨਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ। ਅਤੇ ਸਤਿਗੁਰੂ ਕੀ ਕਹਿ ਰਹੇ ਨੇ, ਕਹਿੰਦੇ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ। ਸੰਗਤ ਦੇ ਵਿੱਚ ਆ ਕੇ ਫਿਰ ਸਾਨੂੰ ਚਾਓ ਆਉਂਦਾ, ਵਾਹਿਗੁਰੂ ਨੂੰ ਮਿਲਦਾ। ਪਹਿਲਾਂ ਤਾਂ ਚਿੱਤ ਚੇਤਾ ਹੀ ਨਹੀਂ ਹੁੰਦਾ, ਬਸ ਖਾਣਾ ਪੀਣਾ, ਹੱਸਣਾ ਸੌਣਾ, ਮਰਨਾ ਹੀ ਭੁੱਲ ਗਏ। ਜਦੋਂ ਅਸੀਂ ਮਰਨਾ ਭੁੱਲ ਜਾਂਦੇ ਹਾਂ ਨਾ, ਫਿਰ ਮਨ ਪੱਥਰ ਹੋ ਜਾਂਦਾ। ਸੰਗਤ ਦੇ ਵਿੱਚ ਆ ਕੇ ਫਿਰ ਜਦੋਂ ਆਪਾਂ ਮਨ ਨੂੰ ਧੋਨੇ ਹਾਂ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਏ ਉਹ ਧੋਏ ਭਰੀਏ ਮਤ, ਪਾਪਾਂ ਕੇ ਸੰਗ ਉਹ ਧੋਪੈ। ਅਜੇ ਤੁਸੀਂ ਅੱਖਾਂ ਬੰਦ ਕਰ ਲੈਂਦੇ ਹੋ, ਮਨ ਸਾਡਾ ਕੰਨਾਂ ਚੱਲ ਜਾਂਦਾ ਅੱਖਾਂ 'ਚੋਂ। ਫਿਰ ਤੁਸੀਂ ਬੋਲਦੇ ਹੋ ਅਤੇ ਕੰਨ ਸੁਣਦੇ ਆ, ਕੰਨਾਂ 'ਚ ਬੈਠਾ ਮਨ ਸੁਣਦਾ ਵਾਹਿਗੁਰੂ ਨੂੰ। ਜਿਉਂ ਜਿਉਂ ਸੁਣੀ ਜਾਏਗਾ ਧੁੱਪਦਾ ਜਾਏਗਾ, ਪਰ ਸੋਚਾਂ ਨਾ ਚੱਲਣ ਅੰਦਰ ਤੁਹਾਡੇ, ਇਹ ਸੋਚਾਂ ਨੇ ਕੰਮ ਖਰਾਬ ਕੀਤਾ। ਜਿਹੜੇ ਥਾਟਸ ਚੱਲਦੇ ਆ ਨਾ, ਵਿਚਾਰ, ਇਹ ਸਾਨੂੰ ਸੰਗਤ 'ਚੋਂ ਉਠਾ ਕੇ ਲੈ ਜਾਂਦੇ। ਭਾਵੇਂ ਕੰਮ ਕੋਈ ਵੀ ਨਹੀਂ ਬਾਹਰ ਕਰਨਾ, ਵਿਚਾਰ ਆਇਆ ਉਹਨੇ ਤੁਹਾਨੂੰ ਸੰਗਤ 'ਚੋਂ ਉਠਾ ਲੈਣਾ। ਬਾਹਰ ਕਰਨਾ ਕੁਛ ਵੀ ਨਹੀਂ ਜਾ ਕੇ, ਪਰ ਉਹਨੇ ਲੈ ਜਾਣਾ ਤੁਹਾਨੂੰ ਉਠਾ ਕੇ। ਇੱਦਾਂ ਦੇ ਹੈ ਪੰਜ ਜ਼ੋਰ ਜਿਹੜੇ ਵਿਚਾਰ ਦਿੰਦੇ ਆ, ਪੰਜ ਦੂਤ ਚਿਤਵੇਂ ਵਿਕਾਰਾ ਮਾਇਆ ਮੋਹ, ਕਰਨਾ ਕੁਛ ਨਹੀਂ ਹੁੰਦਾ ਬਾਹਰ ਜਾ ਕੇ, ਪਰ ਉਹਨਾਂ ਠਾ ਲੈਣਾ ਤੁਹਾਨੂੰ ਕਿੱਥੇ ਬਹਿ ਗਿਆ। ਇਸ ਲਈ ਸਤਿਗੁਰ ਸਾਨੂੰ ਗੁਰਬਾਣੀ 'ਚ ਦੱਸਦੇ ਆ, ਕਹਿੰਦੇ ਜਦੋਂ ਫਿਰ ਅਸੀਂ ਸੰਗਤ 'ਚ ਆਉਂਦੇ ਹਾਂ, ਕਰਨਾ ਕੀ ਹੈ, ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਹਾਂ, ਉਦੋਂ ਨਾਮ ਜਪਣਾ ਹੁੰਦਾ, ਅਤੇ ਸੰਗਤ ਦੇ ਵਿੱਚ ਸਾਰੇ ਜਪਦੇ ਨੇ, ਸਾਧੂਆਂ ਦੀ ਧੂੜ ਲੱਗਦੀ ਮਨ ਨੂੰ, ਅਤੇ ਇਹ ਮਨ ਜਲਦੀ ਨਿਰਮਲ ਹੋ ਜਾਂਦਾ। ਉਹ ਇਹਦਾ ਫਾਇਦਾ ਇਹ ਆ, ਸੰਗਤ 'ਚ ਜਪਣ ਦਾ ਫਾਇਦਾ ਕੀ ਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਤਰ ਜਾਂਦਾ ਵਾ ਭਵ ਸਾਗਰ। ਉੱਦਾਂ ਨਹੀਂ ਤਰ ਸਕਦੇ ਅਸੀਂ ਸੰਗਤ ਤੋਂ ਬਿਨਾਂ। ਭਵ ਸਾਗਰ ਸਾਡੇ ਫੁਰਨੇ ਵਿਚਾਰਾਂ ਨੂੰ ਕਿਹਾ, ਜਿਹੜੇ ਰਾਤ ਨੂੰ ਸੁਪਨੇ ਬਣ ਜਾਂਦੇ। ਤੁਸੀਂ ਚੈੱਕ ਕਰਿਆ ਕਰੋ ਆਪਣੇ ਆਪ ਮਨ ਨੂੰ, ਸਾਰਾ ਦਿਨ ਵਿਚਾਰਾਂ 'ਚ, ਗੁਰਬਾਣੀ ਪੜ੍ਹਦਾ ਫੁਰਨਿਆਂ 'ਚ, ਸਿਮਰਨ ਕਰਦਿਆਂ ਫੁਰਨੇ ਆਉਂਦੇ, ਅਤੇ ਰਾਤ ਨੂੰ ਸੁਪਨੇ ਬਣ ਜਾਂਦੇ। ਅਤੇ ਸੁੱਖ ਕਿਹੜੇ ਵੇਲੇ ਲੱਭੂਗਾ, ਤੁਸੀਂ ਸਾਰੇ ਚੈੱਕ ਕਰਿਆ ਕਰੋ ਵੀ ਸਾਡਾ ਹਾਲ ਇਹ ਤਾਂ ਨਹੀਂ ਗਾ ਕਿਤੇ, ਦਿਨੇ ਸਾਰਾ ਦਿਨ ਵਿਚਾਰਾਂ 'ਚ ਡੁੱਬਾ ਰਹਿੰਦਾ ਵਾ, ਰਾਤ ਨੂੰ ਸੁਪਨਿਆਂ 'ਚ ਡੁੱਬ ਜਾਂਦਾ। ਉਹਨੂੰ ਮਨਮੁੱਖ ਕਿਹਾ ਗੁਰਬਾਣੀ 'ਚ, ਕਹਿੰਦੇ ਉਗਵੇ ਦਿਵਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਤਾਰੇ। ਇਹ ਮਨਮੁੱਖ ਜਿਉਂ ਉੱਠਦਾ, ਸੋਚਾਂ ਸੋਚਣ ਲੱਗ ਪੈਂਦਾ। ਕਹਿੰਦੇ ਆਈ ਰਹਿਣ ਪਿਆ ਸੁਪਨੰਤਰ, ਰਾਤ ਆਈ ਵੀ ਸੁੱਖ ਲਵਾਂਗੇ, ਸੁਪਨੇ ਚੱਲ ਗਿਆ, ਸੁਪਨੇ ਵੀ ਦੁੱਖ ਸਾਰੇ, ਅਤੇ ਸੁੱਖ ਕਿਹੜੇ ਵੇਲੇ ਲਿਆ, ਨਾ ਦਿਨੇ ਸੁੱਖ ਅਤੇ ਨਾ ਰਾਤ ਨੂੰ। ਫਿਰ ਉਹ ਤਰੀਕਾ ਦੱਸਦੇ ਆ, ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾ, ਉਹਨੂੰ ਸਿਮਰੋ ਜਿਹੜਾ ਆਪ ਸੁਖੀ ਆ, ਪਰ ਸਿਮਰੋ ਮਨ ਨੂੰ ਜੋੜ ਕੇ, ਕਿਤੇ ਇੱਥੇ ਵੀ ਨਾ ਫੁਰਨੇ ਚੱਲੀ ਜਾਣ ਨਾਲ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ, ਅੱਖਾਂ ਬੰਦ ਕਰਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਉੱਚੀ ਬੋਲ ਕੇ ਫਿਰ ਰੁਕਣੇ ਫੁਰਨੇ,
ਗੁਰੂ ਇਹ ਮਨ ਬੋਲਾ ਹੋ ਗਿਆ, ਵਾਹਿਗੁਰੂ ਨੂੰ ਸੁਣਦਾ ਨਹੀਂ। ਵਾਹਿਗੁਰੂ ਬੋਲੇ ਕੋਲ ਉੱਚੀ ਬੋਲਣਾ ਪੈਂਦਾ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਤਰ੍ਹਾਂ ਗੁਰੂ ਪਿਆਰਿਓ, ਜਦੋਂ ਅਸੀਂ ਸੰਗਤ ਦੇ ਵਿੱਚ ਆ ਕੇ ਸਿਮਰਨ ਕਰਦੇ ਹਾਂ, ਇਹ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਫਿਰ ਇਹਦੇ ਅੰਦਰ ਵੈਰਾਗ ਆਉਂਦਾ, ਵਾਹਿਗੁਰੂ ਨੂੰ ਮਿਲਦਾ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀ। ਫਿਰ ਵਿਰਾਗੀ ਹੋ ਜਾਂਦਾ। ਉਹੀ ਸਤਿਗੁਰੂ ਅੱਜ ਕਹਿ ਰਹੇ ਨੇ, ਕਹਿੰਦੇ ਮੇਰੇ ਹੇਰੇ ਲੋਚ ਲੱਗੀ ਪ੍ਰਭ ਕੇਰੀ, ਹਰ ਨੈਨੂੰ ਹਰ ਪ੍ਰਭ ਹੇਰਾ। ਹੇਰਾ ਹੁੰਦਾ ਵੇਖਣਾ। ਕਹਿੰਦੇ ਮੇਰੇ ਮਨ ਦੇ ਵਿੱਚ ਹੁਣ ਤੜਫ ਆ, ਕਾਂਖੀ ਆ, ਕਾਂਖੀ ਏਕ ਹੈ ਦਰਸ ਤੁਹਾਰੋ, ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰ। ਕਿਤੇ ਮੇਰੇ ਹੁਣ ਨਾ ਮਨ ਦੇ ਵਿੱਚ ਪਿਆਸ ਉੱਠੀ ਆ, ਕਾਂਖੀ ਜਾਗੀ ਆ, ਇੱਛਾ ਮੇਰੇ ਮਨ 'ਚ ਪੈਦਾ ਹੋਈ ਆ, ਚਾਓ ਆਇਆ ਮੇਰੇ ਮਨ ਦੇ ਵਿੱਚ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਉਸ ਵਾਹਿਗੁਰੂ ਜੀ ਦੇ ਦਰਸ਼ਨ ਕਰਾਂ ਜਿਹਦੇ ਵਾਸਤੇ ਮੈਨੂੰ ਮਾਨਸ ਜਨਮ ਮਿਲਿਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਆਪਾਂ ਚੈੱਕ ਕਰਨਾ ਵੀ ਮਾਨਸ ਜਨਮ ਤੋਂ ਲੰਘ ਚੱਲਿਆ ਵਾ ਅਤੇ ਅਸੀਂ ਕਿੱਥੇ ਕੁ ਪਹੁੰਚੇ ਹਾਂ ਕਿ ਉੱਦਾਂ ਹੀ ਸਵੇਰੇ ਉੱਠੇ, ਖਾ ਪੀ ਲਿਆ ਤਾਂ ਰਾਤ ਨੂੰ ਸੌਂ ਗਏ। ਕਦੀ ਮਨ 'ਚ ਆਇਆ ਵਾ ਇੱਛਾ? ਕਾਂਖੀ ਇੱਕ ਹੈ, ਪੜ੍ਹ ਹੀ ਲੈਂਦੇ ਹਾਂ ਨਾ, ਕਾਂਖੀ ਇੱਕ ਹੈ। ਅਤੇ ਸਤਿਗੁਰਾਂ ਨੂੰ ਬੇਨਤੀ ਕਰਦੇ ਹਾਂ, ਵਾਹਿਗੁਰੂ ਜੇ ਸਾਡੇ ਮਨ 'ਚ ਚਾਓ ਆ ਜਾਏ ਤਾਂ ਵਾਹਿਗੁਰੂ ਮਿਲੇਗਾ। ਕਈਆਂ ਨੂੰ ਇਹ ਯਕੀਨ ਹੀ ਨਹੀਂ ਗਾ ਕਿ ਅਸੀਂ ਵਾਹਿਗੁਰੂ ਨੂੰ ਮਿਲ ਸਕਦੇ ਹਾਂ, ਅਤੇ ਫਿਰ ਮਾਨਸ ਜਨਮ ਕਰ ਹੀ ਲਿਆ। ਜੇ ਮਿਲ ਹੀ ਨਹੀਂ ਸਕਦੇ ਤਾਂ ਲਾਸਟ ਵਾਰੀ ਆ, ਅਤੇ ਜੇ ਇਹ ਵੀ ਲੰਘ ਗਈ ਤਾਂ ਫਿਰ ਜੂਨਾਂ 'ਚ ਉਹਨੇ ਭੇਜ ਦੇਣਾ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਨੂੰ। ਇਹ ਲਾਸਟ ਪੌੜੀ ਆ। ਲੱਖ ਚੁਰਾਸੀ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ 'ਤੇ ਜੋ ਨਰ ਚੁੱਕੇ ਤਾਂ ਕਿੱਧਰ ਜਾਊਗਾ? ਸੋ ਆਏ ਜਾਏ ਦੁੱਖ ਪਾਇੰਦਾ, ਜੰਮਣ ਮਰਨ ਨਿਕਲ ਨਹੀਂ ਸਕਦਾ। ਅਸੀਂ ਸੋਚਦੇ ਹੀ ਨਹੀਂ ਗੇ, ਮਨ ਦੇ ਵਿੱਚ ਕਦੀ ਕਾਂਖੀ ਨਹੀਂ ਲਿਆਉਂਦੇ, ਤੜਫ ਨਹੀਂ। ਬਸ ਉਹ ਸਵੇਰੇ ਉੱਠੇ, ਖਾ ਪੀ ਕੇ ਕੰਮ 'ਤੇ ਲੱਗ ਗਏ, ਰਾਤ ਨੂੰ ਸੌਂ ਗਏ, ਬਸ ਇੰਨਾ ਕੰਮ। ਡੰਗਰ ਵੀ ਇਹ ਤਾਂ ਕੰਮ ਕਰਦੇ, ਪਸ਼ੂ ਉਹ ਵੀ ਆਪਣੇ ਬੱਚੇ ਪਾਲਦੇ। ਪਰ ਸਾਨੂੰ ਇੱਕ ਵੱਖਰਾ ਟਾਸਕ ਦੇ ਕੇ ਭੇਜਿਆ ਮਹਾਰਾਜ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਂਝ ਸੰਗਤ ਭਜ। ਤਾਂ ਆਪਾਂ ਸੰਗਤ 'ਚ ਆ ਕੇ ਕਦੇ ਜਪਦੇ ਨਹੀਂ, ਅਸੀਂ ਹੁਕਮ ਮੰਨਦੇ ਨਹੀਂ ਗੁਰੂ ਦਾ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਇਸ। ਫਿਰ ਸਤਿਗੁਰੂ ਨੂੰ ਬੇਨਤੀ ਕਰੀਏ ਜੇ ਸਾਡੇ ਅੰਦਰ ਚਾਹ ਆ ਜਾਵੇ ਤਾਂ ਵਾਹਿਗੁਰੂ ਮਿਲੇਗਾ। ਉਹ ਕਹਿੰਦੇ ਆਪ ਮਿਲੇਗਾ। ਕੀ ਲਿਖਿਆ? ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਮਨ ਚਾਓ ਪਿਆ। ਇਹ ਤੁਹਾਨੂੰ ਸਾਰਿਆਂ ਨੂੰ ਆਉਂਦਾ, ਬੋਲੋ ਹਾਂ। ਮਨ ਚਾਓ ਪਿਆ ਪ੍ਰਭ ਆਗਮਨ ਹੋਏਗਾ, ਤੁਹਾਡੇ ਅੰਦਰ ਨਾਮ ਪ੍ਰਗਟ ਹੋਏਗਾ। ਪਹਿਲਾਂ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ। ਇਹ ਪੜ੍ਹਦੇ ਸਾਰੀ ਉਮਰ ਲੱਗ ਗਈ, ਨਾ ਨਾਮ ਸੁਣਿਆ ਅਤੇ ਨਾ ਵੇਖਿਆ ਹੀ ਆ। ਫਿਰ ਪੁੱਛ ਲਈਏ ਕਿਸੇ ਨੂੰ ਜੇ ਨਹੀਂ ਪਤਾ, ਪੁੱਛਦੇ ਵੀ ਨਹੀਂ ਅਸੀਂ। ਇਹ ਬੜੀ ਔਖੀ ਖੇਲ ਆ ਜੇ ਆਪਾਂ ਨਾ ਸੰਗਤ ਕੀਤੀ, ਹੈ ਨਾ, ਫਿਰ ਇੱਦਾਂ ਤੁਰ ਜਾਵਾਂਗੇ। ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ ਨਾ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼। ਗਿਆਨ ਅੰਜਨ ਕਹਿੰਦੇ ਨਾਮ ਜਦੋਂ ਪ੍ਰਗਟ ਹੋ ਜਾਂਦਾ ਤੁਹਾਡੇ ਅੰਦਰ, ਉਦੋਂ ਫਿਰ ਇਹ ਮਾਇਆ ਦਾ ਹਨੇਰਾ ਖਤਮ ਹੁੰਦਾ। ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਹਨੂੰ ਲਿਖਿਆ ਫਿਰ ਅੱਗੇ ਕਿਤੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ। ਅੰਦਰ ਹੀ ਹੈ ਸਾਰਾ ਕੁਛ, ਸਗਲ ਸਮਗਰੀ ਇੱਕ ਘੱਟ, ਉਹ ਸਰੀਰ ਨੂੰ ਘੱਟ ਗਿਆ। ਹੁਣ ਉਹਨਾਂ ਨੂੰ ਪੁੱਛੀਏ ਜੀ, ਜੇ ਸਾਨੂੰ ਚਾਓ ਆਵੇ ਤਾਂ ਵਾਹਿਗੁਰੂ ਮਿਲ ਸਕਦੇ ਆ, ਇੱਥੋਂ ਸਾਨੂੰ ਪੱਕਾ ਹੋ ਜਾਏਗਾ। ਕਿਤੇ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ। ਆਹ ਮੰਗਲ ਨਹੀਂ ਗਾਉਂਦੇ ਸੰਗਤ 'ਚ ਆ ਕੇ, ਵਾਹਿਗੁਰੂ ਵਾਹਿਗੁਰੂ ਵਾਹ। ਇਹ ਗਾ ਗਾ ਕੇ ਸਾਡਾ ਇਹ ਜਿਹੜਾ ਸਰੀਰ ਹੈ ਨਾ, ਮੰਦਰ ਬਣ ਜਾਣਾ। ਮੰਦਰ ਗ੍ਰਹਿ ਸਰੀਰ ਨੂੰ ਕਿਹਾ, ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਵੇ। ਅੰਦਰੋਂ ਨਾਮ ਪ੍ਰਗਟ ਹੋ ਜਾਣਾ ਤੁਹਾਡੇ, ਉਹ 'ਚ ਸਮਾ ਕੇ ਤੁਸੀਂ ਦਰਸ਼ਨ ਕਰ ਲੈਣੇ। ਕਿੱਡਾ ਕੁ ਔਖਾ ਕੰਮ ਹੈ।
ਜਦੋਂ ਤੁਸੀਂ ਮਨ ਨੂੰ ਨਿਰਮਲ ਕਰ ਲੈਂਦੇ ਹੋ, ਲਿਖਿਆ ਨਾ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਫਿਰ ਨਿੱਤ ਗਾਉਣੇ ਨੇ। ਇੱਥੋਂ ਸਿੱਖ ਕੇ ਜਾਣਾ ਵਾ ਗੁਰੂ ਤੋਂ, ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ, ਇਹ ਦੁੱਖ ਸੁੱਖ ਦੇ ਉੱਪਰ ਚੱਲ ਜਾਏਗਾ ਮਨ, ਜਦੋਂ ਗੁਰੂ ਦੇ ਚਰਨ ਨਾਮ ਪ੍ਰਗਟ ਹੋ ਜਾਏਗਾ ਤੁਹਾਡੇ ਅੰਦਰ, ਗੁਰ ਚ ਉਹ ਸੁਭਾਗਾ ਦੇਣ ਆ ਜਾਏਗਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ, ਉਹ ਜਿਹਨੂੰ ਜਨਮ ਸਮੇਂ ਲਵੇ ਟੁੱਟੀ ਨਾ ਅਨਹ ਤੂਰ ਵੱਜਣ ਲੱਗ ਪਏ, ਪੰਜ ਸ਼ਬਦ ਉਹਨੂੰ ਕਿਹਾ, ਉਹ ਤੁਹਾਨੂੰ ਸੁਣਨ ਲੱਗ ਪਏਗਾ ਅੰਦਰੋਂ, ਉਹਦੇ 'ਚ ਫਿਰ ਸਮਾ ਕੇ ਆਪਾਂ ਸਨਮੁੱਖ ਹੋ ਜਾਣਾ, ਹਰ ਜਨ ਬਣ ਜਾਣਾ, ਜੰਮਣ ਮਰਨ ਖੰਡਨ ਹੋ ਜਾਣਾ, ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਅਵਿਨਾਸੀ ਪੁਰਖ। ਸਤਿਗੁਰੂ ਦੇ ਹਰੇਕ ਸ਼ਬਦ 'ਚ ਸਾਨੂੰ ਮਿਲਾ ਰਹੇ ਹੈ, ਤਾਂ ਅਸੀਂ ਕਿਹਨੇ ਮਿਲ ਨਹੀਂ ਸਕਦੇ, ਸਾਨੂੰ ਯਕੀਨ ਨਹੀਂ ਕਰਦੇ ਇਹ ਗੁਰੂ ਦੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਸਤਿਗੁਰ ਦੀ ਬਾਣੀ 'ਤੇ ਕਦੀ ਵੀ ਤੁਸੀਂ ਕਿੰਤੂ ਪਰੰਤੂ ਨਹੀਂ ਕਰਨਾ, ਜੇ ਉਹਨਾਂ ਕਹਿ ਦਿੱਤਾ ਵਾ ਨਾ ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ, ਕਹਿੰਦੇ ਗੁਰੂ ਦੁਆਰੇ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਸਤਿਗੁਰੂ ਕਹਿੰਦੇ ਤੁਹਾਨੂੰ ਦਿਖਾ ਦੇਣਾ, ਤੇ ਕਈ ਮੰਨਦੇ ਨੀਗੇ, ਉਹ ਮਨਮੁੱਖ ਨਹੀਂ ਮੰਨਦੇ, ਉਹ ਗੁਰੂ ਦੀ ਗੱਲ ਹੀ ਨਹੀਂ ਮੰਨਦੇ। ਉਸ ਦਸਵੇਂ ਦੁਆਰ 'ਚ ਕੀ ਹੈ ਜਿਹਨੂੰ ਨਿੱਜ ਘਰ ਮਹਿਲ ਪੜ੍ਹ ਕੇ ਸੌਂਦੇ ਤੁਸੀਂ, ਉੱਥੇ ਨਾਮ ਗੁਪਤ ਕੀਤਾ ਹੋਇਆ, ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘੱਟ ਘੱਟ ਹਰ ਭਰਪੂਰ ਆ, ਸਾਰਿਆਂ ਦੇ ਅੰਦਰ ਗੁਪਤ ਆ, ਮੇਰੇ ਪ੍ਰਭ ਅੰਦਰ ਆਪ ਲੁਕਾਇਆ। ਹੁਣ ਗੁਰਪ੍ਰਸਾਦ ਜਦੋਂ ਕਮਾਓਗੇ ਤੇ ਉਹ ਪ੍ਰਗਟ ਹੋ ਜਾਏਗਾ, ਗੁਰਪ੍ਰਸਾਦੀ ਹਰ ਮਿਲੇ ਮਿਲਾਏ। ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਜੱਪੀ ਜਾਣਾ ਜਿੰਨਾ ਚਿਰ ਪ੍ਰਗਟ ਨਹੀਂ ਹੋ ਜਾਂਦਾ। ਉਹ ਨਾਮ ਨੂੰ ਕਿਹਾ ਅਨਹਦ ਬਾਣੀ, ਕੀ ਕਿਹਾ ਜੀ ਨਾਮ ਨੂੰ, ਆਹ ਗੁਰੂ ਦਾ ਸ਼ਬਦ ਕਮਾਓਗੇ ਤੇ ਪ੍ਰਗਟ ਹੋ ਜਾਏਗੀ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰੀ ਦਾ ਨਾਮ, ਉਹਦੇ ਚੋਂ ਰਸ ਆਏਗਾ ਫਿਰ ਹਰ ਰਸ, ਤੇ ਜੇ ਨਾ ਲਿਆ ਕਿਤੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਉਹ ਜੰਮ ਲੈ ਜਾਊਗਾ ਉਹਨਾਂ ਨੂੰ ਫਿਰ। ਤੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਗੁਰਮੁਖ ਸਮਾ ਕੇ ਜਾਂਦੇ ਨੇ ਹਰ ਜਨ ਹਰ ਹਰ ਨਾਮ ਸਮਾਣੇ, ਤੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਮ ਪਾ। ਉੱਥੇ ਫਿਰ ਉਹਨੇ ਲਿਖਿਆ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਇੱਥੋਂ ਤੱਕ ਉਦਮ ਹੈ ਤੁਹਾਡਾ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤਾ ਤੂੰ ਚਿੰਤਾ ਕਾਹਦੀ ਕਰਦਾ, ਕਹਿੰਦੇ ਉਹ ਤਾਂ ਆਪ ਮਿਲੇਗਾ। ਹਰ ਨਾਮ ਹਰ ਰਸ ਭੋਗੋ ਕਹੋ ਨਾਨਕ ਪ੍ਰਭ ਆਪ ਮਿਲਿਆ, ਕਹੋ ਨਾਨਕ ਪ੍ਰਭ ਕੌਣ ਮਿਲਿਆ, ਕਰਨ ਕਾਰਨ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਉਹ ਕੌਣ ਆ, ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਈ, ਨਾਨਕ ਤਿਸ ਬਲਿਹਾਰ ਨੇ, ਆਓ ਬਲਿਹਾਰ ਜਾਈਏ ਉੱਤੋਂ ਵੇਖਿਓ ਪ੍ਰਗਟ ਕਿਵੇਂ ਹੁੰਦਾ ਵਾ ਇਹ।

그르 왕

ਇਸ ਤਰ੍ਹਾਂ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ 'ਚ ਆ ਕੇ ਇਹ ਨਾਮ ਨੂੰ ਦ੍ਰਿੜ ਕਰਦੇ ਹਾਂ, ਦ੍ਰਿੜ ਕਰਨਾ ਮਨ 'ਚ ਵਸਾਉਣਾ ਵਾ ਉੱਦਾਂ ਨਹੀਂ, ਅਤੇ ਸਤਿਗੁਰ ਕੀ ਕਹਿ ਰਹੇ ਨੇ, ਕਹਿੰਦੇ ਸਤਿਗੁਰ ਦਿਆਲ, ਦਿਆਲ ਹੁੰਦਾ ਬਖਸ਼ਿਸ਼, ਕਿਰਪਾ ਕਰ ਦਿੰਦਾ, ਦਿਆਲੂ ਬਣ ਹੋ ਜਾਂਦਾ ਸਾਡੇ 'ਤੇ। ਕਹਿੰਦੇ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ, ਹਰ ਪਾਦਰ ਹਰ ਪ੍ਰਭ ਕੇਰਾ। ਇਹ ਘਰ ਨੂੰ ਜਾਣ ਦੇ ਰਸਤੇ 'ਤੇ ਚੱਲ ਪਿਆ, ਜਿਹੜਾ ਪੱਧਰਾ ਰਸਤਾ ਵਾ ਜਿਹਨੂੰ ਆਪਾਂ ਪੜ੍ਹਦੇ ਹਾਂ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਾਹਦੇ ਨਾਲ? ਆ ਜਿਹੜਾ ਤੁਸੀਂ ਕਰ ਰਹੇ ਹੋ, ਕਹੋ ਨਾਨਕ ਗੁਰ, ਇਸ ਤੋਂ ਬਿਨਾਂ ਗੱਲ ਨਹੀਂ ਬਣਨੀ। ਕਹੋ ਨਾਨਕ ਗੁਰ ਮੰਤਰ, ਇਹ ਵੀ ਦ੍ਰਿੜ ਕਰਨਾ ਪੈਣਾ ਵਾ ਥੋੜ੍ਹਾ ਬਹੁਤਾ, ਨਹੀਂ ਵੀ ਚਲੋ ਕਦੀ ਬਹਿ ਗਏ ਤੇ ਕਦੀ ਨਹੀਂ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾੜ। ਆਪਾਂ ਵੀਰਵਾਰ ਵੀ ਇੱਥੇ ਬੈਠਦੇ ਹਾਂ, ਚਾਰ ਤੋਂ ਛੇ, ਸ਼ਨੀਵਾਰ ਵੀ, ਐਤਵਾਰ ਵੀ ਚਾਰ ਤੋਂ ਛੇ, ਇੰਨਾ ਹੀ ਕਰ ਲਿਆ ਕਰੀਏ। ਸਤਿਗੁਰ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਐਸੀ ਬਖਸ਼ਿਸ਼ ਕਰਦੇ ਨੇ ਤੁਹਾਨੂੰ ਪਰਮ ਪਦਵੀ 'ਤੇ ਲੈ ਜਾਣਗੇ। ਪਰਮ ਪਦਵੀ ਦਾ ਮਿਲਾਪ, ਗੁਰਪ੍ਰਸਾਦ ਪਰਮ ਪਦ ਪਾਇਆ, ਇਹ ਸੁੱਕਿਆ ਮਨ ਹਰਿਆ ਹੋ ਜਾਊਗਾ ਨਾਮ ਨੂੰ ਜਪ ਜਪ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਪਾਏ। ਇਹ ਗੁਰਮੁਖ ਦੀ ਕਹਾਣੀ ਜਿਹੜੀ ਆਪਾਂ ਕਰ ਰਹੇ ਸੀ, ਗੁਰਮੁਖ ਮਨ ਜਿਹੜਾ ਹੁੰਦਾ ਉਹ ਫਿਰ ਉਹ ਧਾਤ ਦੇ ਰਸਤੇ ਨੂੰ ਛੱਡ ਦਿੰਦਾ। ਦੋ ਰਸਤੇ ਸਾਡੇ ਅੰਦਰ ਜੇ ਤੇ ਮਨ ਚੱਲਦਾ, ਲਿਵ ਧਾਤ ਦੋਏ ਰਾਹ ਹੈ। ਜਿਹੜਾ ਲਿਵ ਦਾ ਰਸਤਾ ਉਸਨੂੰ ਨਾਮ ਦਾ ਰਸਤਾ ਕਿਹਾ, ਸੰਤ ਕਾ ਮਾਰਗ ਕਿਹਾ ਵਾ, ਸੰਤ ਕਾ ਮਾਰਗ ਧਰਮ ਵਾਹਿਗੁਰੂ ਨੂੰ ਕਿਹਾ ਵਾ। ਕਹਿੰਦੇ ਮਿਲਾ ਦੂਗੇ ਪੌੜੀ ਜੇ, ਸੰਤ ਕਾ ਮਾਰਗ ਤੁਸੀਂ ਸਾਨੂੰ ਸੰਤ ਕਿਹਾ। ਇਹ ਕੀ ਕਰਦੇ ਨੇ, ਸੰਤ ਕੀ ਸੇਵਾ ਨਾਮ ਧਿਆਈਏ, ਇਹ ਸਾਰੇ ਨਾਮ ਜਪਦੇ। ਇਹ ਰਸਤਾ ਫਿਰ ਕਹਿੰਦੇ ਤੁਹਾਨੂੰ ਘਰ ਤੱਕ ਲੈ ਜਾਊਗਾ ਆਪਣੇ, ਇਹ ਪੱਧਰਾ ਰਾਹ ਵਾ। ਕੀ ਲਿਖਿਆ, ਸਤਿਗੁਰ ਦਿਆਲ ਹਰ ਨਾਮ ਦੜਾਇਆ, ਹਰ ਪਾਦਰ ਹਰ ਪ੍ਰਭ ਕੇਰ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ, ਪਰ ਵੱਡੇ ਭਾਗਾਂ ਵਾਲੇ ਚੱਲਦੇ ਇਸ ਮਾਰਗ 'ਤੇ, ਨਹੀਂ ਤਾਂ ਬਹੁਤੇ ਜਿਹੜੇ ਉਹ ਜਮ ਮਾਰਗ 'ਤੇ ਚੱਲਦੇ। ਅੱਗੇ ਹੁਣ ਦੱਸਣਗੇ ਉਹ ਰਸਤਾ, ਗੁਰਮੁਖ ਨੂੰ ਕਿੱਥੋਂ ਤੱਕ ਲੈ ਗਏ। ਕਹਿੰਦੇ ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ। ਕਿਤੇ ਉਹ ਵਾਹਿਗੁਰੂ ਦਾ ਪਹਿਲਾਂ ਨਾਮ ਸੁਣਿਆ, ਉਹਦੇ ਸਮਾ ਕੇ ਤੁਸੀਂ ਫਿਰ ਪ੍ਰਕਾਸ਼ ਰੂਪ ਵਾਹਿਗੁਰੂ ਦੇ ਦਰਸ਼ਨ ਕੀਤੇ। ਸੰਤ ਸੰਗ ਅੰਤਰ ਪ੍ਰਭ ਡੇਠਾ, ਨਾਮ ਪ੍ਰਭੂ ਕਾ। ਆ ਵੇਖੋ ਕਿੱਥੇ ਲੈ ਗਏ ਗੁਰਮੁਖ ਨੂੰ, ਅਤੇ ਮਨਮੁਖ ਦੀ ਕਹਾਣੀ ਦੱਸੀ ਆ। ਕਹਿੰਦੇ ਲੋਭ ਵਿਕਾਰ ਜਿੰਨਾ ਮਨ ਲਾਗਾ, ਲਾਲਚ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤਰੋ। ਇਹ ਮਨਮੁਖ ਦੀ ਮਨ ਦੀ ਹਾਲਤ। ਕਹਿੰਦੇ ਉਹ ਜਨਮ ਨੂੰ ਗਵਾ ਜਾਂਦੇ ਆ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤਰੋ, ਇਹੋ ਜੁਗਤ ਬਿਹਾਨੇ। ਕਈ ਜਨਮ ਅੱਗੇ ਵੀ ਆਪਾਂ ਗਵਾ ਲਏ ਇਸ ਜੁਗਤੀ ਨਾਲ ਜਿਉਂਦੇ ਹਾਂ, ਹੁਣ ਅਰਦਾਸ ਕਰਨ ਆਏ ਹਾਂ। ਨਾਨਕ ਰਾਖ ਲਿਹੋ ਆਪਨ ਕਰ ਕਰਮ, ਵੀ ਵਾਹਿਗੁਰੂ ਜੀ ਹੁਣ ਸਾਨੂੰ ਤੁਸੀਂ ਉਹ ਸਿੱਧੇ ਰਸਤੇ 'ਤੇ ਪਾ ਦਿਓ। ਅਤੇ ਉਸ ਨੂੰ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ, ਅਤੇ ਵੱਡਿਆਂ ਭਾਗਾਂ ਵਾਲੇ ਫਿਰ ਉੱਧਰ ਚੱਲ ਪੈਂਦੇ ਆ। ਪਰ ਜਿਨ੍ਹਾਂ ਦੇ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ, ਉਹਨਾਂ ਨੂੰ ਵਾਹਿਗੁਰੂ ਜਿਹੜਾ ਚੰਗਾ ਪੁਰਖ ਆ, ਅਕਾਲ ਪੁਰਖ ਆ, ਉਹ ਵਿਸਰਿਆ ਰਹਿੰਦਾ, ਉਹ ਯਾਦ ਹੀ ਨਹੀਂ ਆਉਂਦਾ। ਉਹ ਯਾਦ ਉਦੋਂ ਆਉਂਦਾ ਜਦੋਂ ਕੋਈ ਮੁਸੀਬਤ ਆਉਂਦੀ, ਜਦੋਂ ਕੋਈ ਸਜ਼ਾ ਮਿਲਦੀ ਹੈ ਉਦੋਂ ਚੇਤੇ ਆਉਂਦਾ। ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਕਿਤੇ ਅੱਗੋਂ ਦੇ ਜੇ ਚੇਤੀਏ ਤੇ ਕਾਹੇ ਤੇ ਮਿਲੇ ਸਜ਼ਾਏ। ਜੇ ਤੁਸੀਂ ਪਹਿਲਾਂ ਯਾਦ ਰੱਖੋ ਤੇ ਸਜ਼ਾ ਤੁਹਾਨੂੰ ਮਿਲ ਹੀ ਨਹੀਂ ਸਕਦੀ, ਹੈ ਨਾ। ਆਪਾਂ ਭੁੱਲ ਜਾਂਦੇ ਹਾਂ, ਜਿਉਂ ਹੀ ਸੁੱਖ ਦੇ ਵਿੱਚ ਮਨ ਜਾਂਦਾ ਉਹ ਵਾਹਿਗੁਰੂ ਨੂੰ ਵਿਸਾਰ ਜਾਂਦਾ, ਭੁੱਲ ਜਾਂਦਾ। ਦੁੱਖ ਦਾਰੂ ਸੁੱਖ, ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ। ਜਦੋਂ ਸੁੱਖ ਹੁੰਦਾ ਫਿਰ ਵਾਹਿਗੁਰੂ ਨਹੀਂ ਹੁੰਦਾ, ਅਤੇ ਜਦੋਂ ਦੁੱਖ ਹੁੰਦਾ ਫਿਰ ਦਿਨ ਰਾਤ ਯਾਦ ਕਰਦਾ।
ਇਸ ਲਈ ਸਤਿਗੁਰੂ ਦੁੱਖ ਦਿੰਦੇ ਆ। ਉਹ ਕਹਿੰਦੇ, ਕਈ ਕਹਿੰਦੇ ਹੁੰਦੇ ਆ ਰੱਬ ਵੀ ਮੇਰਾ ਵੈਰੀ ਬਣ ਗਿਆ, ਮੈਨੂੰ ਦੁੱਖ ਦਿੰਦਾ ਵਾ। ਰੱਬ ਵੈਰੀ ਨਹੀਂ ਕਿਸੇ ਦਾ, ਉਹ ਤਾਂ ਕਹਿੰਦਾ ਚੱਲ ਦੁੱਖ ਦਈਏ ਤੇ ਸ਼ਾਇਦ ਇਹ ਸਿੱਧੇ ਰਾਹ ਤੇ ਆ ਜਾਵੇ। ਲਿਖਿਆ ਨੀਗਾ ਦੁੱਖ ਦਾਰੂ, ਵੀ ਸੁੱਖ 'ਚ ਤੇ ਭੁੱਲ ਗਿਆ ਸੀ ਮੈਨੂੰ, ਵੀ ਇਹਨੂੰ ਥੋੜ੍ਹਾ ਦੁੱਖ ਲਾ ਕੇ ਵੇਖੀ ਵੀ ਸ਼ਾਇਦ ਜੱਪਣ ਲੱਗ ਪਵੇ। ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ 'ਚ ਤਾਂ ਭੁੱਲ ਜਾਂਦੇ ਸਾਰੇ, ਹੈ ਨਾ। ਜਾਂ ਸੁੱਖ ਤਾਮ ਨਾ ਹੋਈ, ਵਾਹਿਗੁਰੂ ਨਹੀਂ ਹੁੰਦਾ ਉੱਥੇ ਉੱਥੇ। ਫਿਰ ਉਹਨੂੰ ਲਿਖਿਆ ਗੁਰਬਾਣੀ ਦੇ ਵਿੱਚ, ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲਾ। ਫਿਰ ਡਾਕਟਰ ਜਵਾਬ ਦੇ ਦਿੰਦੇ। ਫਿਰ ਉਹਨਾਂ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਦੱਸੋ ਜੀ ਇਹ ਲੱਗੇ ਕਿਉਂ? ਅਤੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਕਹਿੰਦੇ ਖਸਮ ਵਿਸਾਰ ਕੀ ਹੈ ਰਸ ਭੋਗ, ਵੀ ਵਾਹਿਗੁਰੂ ਨੂੰ ਭੁੱਲ ਕੇ ਤੂੰ ਖਾਂਦਾ ਰਿਹਾ, ਹੈ ਨਾ। ਕਿੰਨੇ ਖਾਂਦੇ ਗੋਲ ਗੱਪੇ ਆਪਾਂ। ਖਸਮ ਵਿਸਾਰ ਕੀ ਹੈ ਰਸ ਭੋਗ, ਤਾਂ ਤਨ ਉੱਠ ਖਲੋਏ, ਰੋਗ ਮਨ ਅੰਧੇ ਕੋ ਮਿਲੇ ਸਜਾਏ, ਅਤੇ ਵੈਦ ਨਾ ਭੋਲੇ। ਅਤੇ ਡਾਕਟਰ ਜਵਾਬ ਦਿੰਦੇ। ਫਿਰ ਸਤਿਗੁਰ ਗੁਰਬਾਣੀ ਦੱਸਦੇ, ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਾਂ ਕੀ ਕਰਿਆ ਕਰ? ਤਿਸ ਠਾਕਰ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

그름, 향, 그름, 향, 그름, 향, 그름, 향.

ਫਿਰ ਬੜੇ ਧਿਆਨ ਨਾਲ ਆਪਾਂ ਸਤਿਗੁਰਾਂ ਦੇ ਬਚਨਾਂ ਤੋਂ ਆਪਣੇ ਮਨ ਦੀ ਅਵਸਥਾ ਨੂੰ ਚੈੱਕ ਕਰਨਾ ਕਿ ਸਾਡਾ ਮਨ ਜਿਹੜਾ ਇਹ ਗੁਰਮੁਖ ਆ ਕਿ ਮਨਮੁਖ ਆ। ਗੁਰਬਾਣੀ ਗੁਰੂ 'ਚ ਸਤਿਗੁਰਾਂ ਨੇ ਦੋ ਕਰੈਕਟਰ ਸਾਜ ਕੇ ਗਿਆਨ ਦਿੱਤਾ ਸਾਨੂੰ। ਇੱਕ ਨੂੰ ਕਿਹਾ ਹੈ ਸੁਰਤੀ ਨੂੰ ਗੁਣਵੰਤੀ, ਉਹਨੂੰ ਗੁਣਵੰਤੀ ਵੀ ਕਿਹਾ, ਸੁਹਾਗਣ ਵੀ ਕਿਹਾ। ਦੂਸਰੀ ਨੂੰ ਔਗਣਵੰਤੀ ਅਤੇ ਦੁਹਾਗਣ ਕਿਹਾ। ਸਾਡੇ ਮਨ ਨੂੰ ਜਿਹੜੇ ਗੁਰੂ ਵੱਲ ਨੇ, ਜਿਨ੍ਹਾਂ ਦੇ ਮੁੱਖ ਦੇ ਵਿੱਚ ਗੁਰੂ ਹੈ, ਉਹਨੂੰ ਗੁਰਮੁਖ ਕਿਹਾ, ਉਹਨੂੰ ਸੰਤ ਕਿਹਾ, ਉਹਨੂੰ ਸਾਧੂ ਕਿਹਾ, ਉਹਨੂੰ ਬ੍ਰਹਮ ਗਿਆਨੀ ਕਿਹਾ। ਅਤੇ ਜਿਹਨੂੰ ਭੁੱਲਿਆ ਹੋਇਆ ਵਾ ਉਹਨੂੰ ਸਾਕਤ, ਨਿੰਦਕ, ਦੁਸ਼ਟ ਲਿਖਿਆ ਗੁਰਬਾਣੀ 'ਚ। ਇੱਦਾਂ ਆਪਾਂ ਵਿਚਾਰ ਸਕਦੇ ਹਾਂ ਆਪਣੇ ਮਨ ਦੀ ਪੱਤਰੀ ਕਿ ਸਾਡਾ ਮਨ ਜਿਹੜਾ ਉਹ ਕਿਸ ਅਵਸਥਾ ਦੇ ਵਿੱਚ ਹੈ। ਆਖਾਂ ਜੀਵਾਂ ਵਿਸਰੇ ਮਰ ਜਾਂ। ਜੇ ਤੁਸੀਂ ਕਹਿੰਦੇ ਹਾਂ ਕਿ ਗੁਰਮੁਖ ਆ, ਜੇ ਮੁੱਖ ਦੇ ਵਿੱਚ ਗੁਰੂ ਆ, ਗੁਰਮੁਖ ਦੀ ਅਵਸਥਾ ਸ਼ਬਦ 'ਚ ਦੱਸ ਰਹੇ ਨੇ, ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਹਰ ਬਿਨ ਰਹਿ ਨਾ ਸਕੇ। ਉਹਦੇ ਮੁੱਖ 'ਚ ਵਾਹਿਗੁਰੂ ਰਹੇਗਾ, ਹਰ ਬਿਨ ਰਹਿ ਨਾ ਸਕੇ। ਆਖਾਂ ਜੀਵਾਂ ਵਿਸਰੇ, ਜਿਹਨੂੰ ਵਿਸਰ ਜਾਂਦਾ ਉਹਨੂੰ ਮਨ ਮੁੱਖ ਆ। ਕਹਿੰਦੇ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬੋੜ ਨਾ ਭਵਜਲ ਫੇਰਾ। ਇਹ ਅਰਦਾਸ ਕੀਤੀ ਗੁਰਮੁਖ ਨੇ। ਕਹਿਣ ਲੱਗਾ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ, ਹਰ ਨੈਣੋਂ ਹਰ ਪ੍ਰਭ ਹੇਰਾਂ, ਕਾਂਖੀ ਏਕ ਦਰਸ ਤੁਹਾਰ। ਉਹਨੂੰ ਗੁਰਮੁਖ ਕਿਹਾ। ਜੇ

ਤਾਂ ਆਦ ਗਿਆ ਪੰਜਾਂ ਨੂੰ ਹੈ ਨਾ, ਦੁੱਧ ਆਪੇ ਪੰਜ ਤੱਤ ਕਰਕੇ ਵਿੱਚ ਧਾਤੂ ਪੰਚ ਆਪ ਪਾਵੇ, ਹਰ ਆਪੇ ਪੰਚ ਤੱਤ ਵਿਸਥਾਰ ਵਿੱਚ ਧਾਤੂ ਪੰਚ ਆਪ ਪਾਵੇ। ਮਨਮੁਖ ਜਿਹੜਾ ਉਹ ਪੰਜਾਂ ਦਾ ਸੰਗ ਕਰਦਾ, ਕਾਮ ਕਰੋ ਲੋਭ ਮੋਹ ਘਰ ਦੇ ਨਾਲ ਚੱਲਦਾ, ਉਸਨੂੰ ਕਹਿੰਦੇ ਧਾਤ ਦੇ ਰਸਤੇ ਚੱਲਦਾ ਹੈ। ਤੇ ਜਦੋਂ ਸਤਿਗੁਰ ਦੀ ਸ਼ਰਨ ਚ ਆਉਂਦੇ ਹਾਂ, ਇਹ ਸਾਨੂੰ ਫਿਰ ਲਿਵ ਦੇ ਰਸਤੇ ਤੋਰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਸਾਨੂੰ ਵੱਡੇ ਭਾਗਾਂ ਵਾਲੇ ਬਣਾ ਦਿੰਦੇ। ਇੱਥੇ ਉਹਨਾਂ ਕਿਹਾ ਕਹਿੰਦੇ ਹਰ ਰੰਗੀ ਹਰ ਨਾਮ ਪ੍ਰਭ ਪਾਇਆ, ਹਰ ਗੋਬਿੰਦ ਹਰ ਪ੍ਰਭ ਕੇਰਾ। ਜਿਹੜਾ ਗੁਰਮੁਖ ਹੈ ਉਹ ਨਾਮ ਦੀ ਪ੍ਰਾਪਤੀ ਕਰ ਲੈਂਦਾ, ਨਾਮ ਚ ਸਮਾਉਣਾ ਸਿੱਖ ਲੈਂਦਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ, ਕਹਿੰਦੇ ਉਹਦੇ ਭਾਗ ਚੰਗੇ ਨੇ, ਹਰ ਹਿਰਦੇ ਮਨ ਤਨ ਮੀਠਾ ਲਾਗਾ, ਮੁਖ ਮਸਤਕ ਭਾਗ ਚੰਗੇਰਾ। ਹੁਣ ਅੱਗੇ ਮਨਮੁਖ ਦੀ ਕਹਾਣੀ ਸ਼ੁਰੂ ਕੀਤੀ, ਕਹਿੰਦੇ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਕਹਿੰਦੇ ਉਹ ਕਿੱਥੇ ਫਸ ਗਏ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤਰੋ, ਇੱਦਾਂ ਜਨਮ ਖਰਾਬ ਕਰ ਗਏ। ਉਹ ਵਾਹਿਗੁਰੂ ਨੂੰ ਜਿਹੜਾ ਚੰਗਾ ਪੁਰਖ ਆ, ਸਤਿਪੁਰਖ ਆ, ਅਕਾਲ ਪੁਰਖ ਆ, ਉਸਨੂੰ ਭੁੱਲ ਜਾਂਦੇ ਨੇ। ਉਹਨਾਂ ਨੂੰ ਫਿਰ ਮਨਮੁਖ ਕਿਹਾ, ਅੱਗੇ ਸਤਿਗੁਰਾਂ ਕਲੀਅਰ ਲਿਖ ਦਿੱਤਾ, ਉਹ ਇਹ ਮਨਮੁਖ ਮੂੜ ਅਗਿਆਨੀ ਕਹੀ ਹੈ, ਤਿੰਨ ਮਸਤਕ ਭਾਗ ਮੰਦੇਰਾ। ਕਹਿੰਦੇ ਉਹਨਾਂ ਦੇ ਮਸਤਕ ਤੇ ਭਾਗ ਹੀ ਮੰਦੇ ਨੇ, ਜਿਹੜੇ ਗੁਰੂ ਦੀ ਸ਼ਰਨ ਚ ਨਹੀਂ ਬੈਠਦੇ, ਨਾਮ ਨਹੀਂ ਜਪਦੇ, ਉਹਨਾਂ ਦੇ ਭਾਗ ਜਿਹੜੇ ਨੇ ਉਹ ਅਗਿਆਨੀ ਨੇ ਤੇ ਮੂਰਖ ਨੇ। ਉਹ ਇਹ ਮਨਮੁਖ ਮੂੜ ਅਗਿਆਨੀ ਕਹੀਏ, ਸਤਿਗੁਰੂ ਕਹਿ ਰਹੇ ਨੇ, ਕਿਤੇ ਗੁੱਸਾ ਨਾ ਕਰ ਲਿਓ, ਮੈਂ ਨਹੀਂ ਕਹਿ ਰਿਹਾ, ਮੈਂ ਤੇ ਉਹਨਾਂ ਦੀ ਗੱਲ ਸੁਣਾ ਰਿਹਾ ਤੁਹਾਨੂੰ ਜੋ ਸਤਿਗੁਰੂ ਕਹਿ ਰਹੇ ਨੇ, ਬਾਣੀ ਗੁਰੂ ਉਹਨਾਂ ਦੇ ਬਚਨ ਤੁਹਾਡੇ ਤੱਕ ਪਹੁੰਚਾ ਰਿਹਾ। ਵੀ ਤੁਸੀਂ ਚੈੱਕ ਕਰੋ ਆਪਣੇ ਆਪ ਨੂੰ ਵੀ ਅਸੀਂ ਕਿਸ ਅਵਸਥਾ 'ਚ ਸਾਡਾ ਮਨ। ਉਹ ਇਹ ਮਨਮੁਖ ਮੂੜ ਅਗਿਆਨੀ ਕਹੀਏ, ਤਿੰਨ ਮਸਤਕ ਭਾਗ ਮੰਦੇਰਾ। ਤੇ ਫਿਰ ਜਦੋਂ ਸਤਿਗੁਰੂ ਦੇ ਕੋਲ ਆ ਜਾਂਦੇ ਹਾਂ ਤੇ ਉਹ ਫਿਰ ਮਨਮੁਖਾਂ ਨੂੰ ਵੀ ਗੁਰਮੁਖ ਬਣਾ ਦਿੰਦੇ ਆ। ਵੇਖੋ ਕਿੱਡੀ ਵੱਡੀ ਵਡਿਆਈ ਆ ਸਤਿਗੁਰੂ ਦੀ, ਉਹ ਮਨਮੁਖਾਂ ਨੂੰ ਵੀ ਗੁਰਮੁਖ ਬਣਾ ਦਿੰਦੇ ਆ। ਉਹ ਫਿਰ ਤਰੀਕਾ ਦੱਸ ਦਿੰਦੇ ਆ, ਪਹਿਲਾਂ ਸਿੱਖ ਬਣਾਉਂਦੇ ਨੇ ਗੁਰਸਿੱਖ, ਤੇ ਗੁਰੂ ਰਾਮਦਾਸ ਜੀ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਉਹ ਕੀ ਕਰੇ, ਸੋ ਭਲਕੇ ਉੱਠਰ

ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਬੁੱਧ ਤਤਬੁੱਧ ਹੁੰਦੀ ਜਦੋਂ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ ਸਾਡੀ ਸੁਰਤੀ ਉਹਦੇ ਨਾਲ ਜੁੜ ਜਾਂਦੀ ਇਹਦੀ ਟੁੱਟੀ ਗੰਢੀ ਜਾਂਦੀ ਉਹਨੂੰ ਤਤਬੁੱਧ ਕਹਿੰਦੇ ਵਿਵੇਕ ਬੁੱਧ ਸਤਿਗੁਰੂ ਤੇ ਪਾਈ ਵਿਵੇਕ ਬੁੱਧ ਜਦੋਂ ਵਾਹਿਗੁਰੂ ਦੇ ਨਾਮ ਦੇ ਨਾਲ ਸਾਡੀ ਸੁਰਤੀ ਜੁੜ ਜਾਂਦੀ ਹੈ ਇਹਦੀ ਟੁੱਟੀ ਗੰਢੀ ਜਾਂਦੀ ਹੈ ਫਿਰ ਇਹਦੀ ਗੁਰੂ ਵਾਲੀ ਮੱਤ ਬਣਦੀ ਹੈ ਪੰਜ ਸ਼ਬਦ ਸੁਣਦੀ ਪੰਜੇ ਸ਼ਬਦ ਵੱਜੇ ਮਤ ਗੁਰਮਤ ਉਹਨੂੰ ਵਿਵੇਕ ਬੁੱਧ ਕਹਿੰਦੇ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਉੱਥੇ ਲਿਖਿਆ ਕਹਿੰਦੇ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਉੱਥੇ ਫਿਰ ਪੂਰਨ ਇਹ ਗਿਆਨ ਸਤਿਗੁਰ ਦਾ ਆਉਂਦਾ ਜਾਂ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਵੇਖੋ ਮਨਮੁੱਖ ਨੂੰ ਵੀ ਸਤਿਗੁਰਾਂ ਨੇ ਕਿਸ ਪਦਵੀ ਤੇ ਪਹੁੰਚਾ ਦਿੱਤਾ ਜਦੋਂ ਉਹ ਮਨਮੁੱਖਤਾ ਛੱਡ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਆ ਗਿਆ ਕਹਿੰਦੇ ਉਹਨੇ ਵੀ ਫਿਰ ਸਿੱਖ ਤੋਂ ਗੁਰਸਿੱਖ ਬਣ ਗਿਆ ਅਤੇ ਗੁਰਸਿੱਖ ਉਹ ਹੁੰਦਾ ਜਿਹਨੂੰ ਨਾਮ ਦੀ ਵਾਹਿਗੁਰੂ ਦਾ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਔਰ ਨਾਮ ਜਪਾਵੇ ਤੁਹਾਡੀ ਸਾਰਿਆਂ ਦੀ ਡਿਊਟੀ ਵੀ ਲਾਤੀ ਗੁਰੂ ਰਾਮਦਾਸ ਜੀ ਨੇ ਕਿ ਜਿੱਥੇ ਤੁਸੀਂ ਆਪ ਵੀ ਜਪਣਾ ਉੱਥੇ ਤੁਸੀਂ ਜਪਾਉਣਾ ਵੀ ਹੈ ਭਾਵੇਂ ਪਰਿਵਾਰ ਦੇ ਵਿੱਚ ਜਪਾਇਆ ਕਰੋ ਇਹ ਡਿਊਟੀ ਜ਼ਰੂਰ ਸਾਰੇ ਸਿੱਖਾਂ ਨੂੰ ਕਰਨੀ ਚਾਹੀਦੀ ਹੈ ਸਤਿਗੁਰੂ ਬਖਸ਼ਿਸ਼ ਕਰਨਗੇ ਉਪਦੇਸ਼ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਅਕਾਲ ਪੁਰਖ ਦਾ ਬੋਲ ਉਸ ਨੂੰ ਨਾਮ ਕਿਹਾ ਅਤੇ ਉਹ ਵਿਵੇਕੀ ਹੋ ਜਾਂਦਾ ਉਹ ਮਨ ਫਿਰ ਵਿਵੇਕੀ ਬਣ ਜਾਂਦਾ ਉਹਨੂੰ ਸੰਤ ਕਹਿੰਦੇ ਅਤੇ ਉਹੀ ਸਤਿਗੁਰਾਂ ਨੇ ਕਿਹਾ ਵੀ ਉਹ ਫਿਰ ਜੁੜੇ ਰਹਿੰਦੇ ਨੇ ਸੰਤਨ ਅਵਰਨਾ ਕਾਹੋ ਜਾਨੀ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ ਸੋ ਗੁਰਮੁਖ ਪਿਆਰਿਓ ਅੱਜ ਦਾ ਇੰਨਾ ਹੀ ਸਮਾਂ ਸੀ ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਦਾ ਸਮਾਂ ਹੋ ਗਿਆ ਇੰਨੇ ਵਿਚਾਰ ਕਰਦਿਆਂ ਸਿਮਰਨ ਕਰਾਉਂਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ

यह किते तेरे गावण हारे गावण तुदनु पवन पाणी बै संतर।

ਰੱਖੇ। ਗਾਵਣ ਤੁਧਨੂੰ ਵੀਰ ਕਰਾਰੇ, ਗਾਵਣ ਤੁਧਨੂੰ ਪੰਡਿਤ ਪੜਨ ਰਖੀ ਸਰ। ਜੁਗ ਜੁਗ ਵੇਦਾਂ ਨਾਲੇ, ਗਾਵਣ ਤੁਧਨੂੰ ਮੋਹਣੀਆਂ ਮਨ ਮੋਹਨ। ਸੁਰਗ ਮਛ ਪਿਆਲੇ, ਗਾਵਣ ਤੁਧਨੂੰ ਰਤਨ ਉਪਾਏ ਤੇਰੇ।

ਧਾਰੇ ਸੇਹੀ ਤੁਦਨੂੰ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ।

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਅਮਕੀਰੇ ਕਿਰਮ ਸਤਿਗੁਰ ਸ਼ਰਨਾਈ।

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਹੈ ਬ੍ਰਹਮਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧੇ ਆਪੇ ਭਾਵੇ ਸੋਈ ਵਰਤੈ ਜੀ। ਤੂੰ ਆਪੇ ਕਰੇ ਸੋਈ, ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ।

ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜਾਉ ਤਾ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੂੰ ਤਾਂ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ,

ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮਗਾਵੋ ਆਪ ਹਾਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਐਰਣ ਕੋ ਆ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰੁ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰੇ ਹੋ ਰਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ ਆਦ ਅੰਤ ਇੱਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਣ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਬਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਪਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰ ਤੋ ਕਬ ਹੂੰ ਤੁਮੈ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ

ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਗਰਭਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਹੋ ਕਹਿਤ ਸਦਾ ਸ਼ਿਵ

ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸਿਸ਼ਟ ਦੇਖਾਏ ਅਜੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰ ਇੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟ ਤਨ ਜਾਹੇ ਨਿਹਰ ਹਾਓ ਤਾਂ ਕਿ ਤਾਪ ਤਨਕ ਮੈਂ ਹਰਹੁ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛਵਾ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰ ਕਾਲ ਫਾਸ ਤੇ ਤਾਹੇ ਉਭਾਰ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦੈ ਲਿਓ ਉਭਾਰੀ ਸਰਬ ਠਾਵਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗਮਾਤਾ ਗ੍ਰੰਥ ਕਰਾ ਬੂਰਨ ਸਬਰਾਤਾ ਕਿਲ ਬਿਗ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸਤੁ ਜਪ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖਨਾ ਦਸੇ ਬਿਆਪਦ ਕੋਈ ਅੜਲ ਸੁਨੇ ਗੁੰਮ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਤ ਨਰ ਕੇ ਰਹਿ ਉਹ ਜਾਕੀ ਇੱਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਹਿ ਸਪਣਜਾ ਅਰਧ ਸਹਿ ਸਪੁੰਤੀਨ ਕਹਜਾ ਭਾਦਰਵ ਸੁਧੀ ਅਸ਼ਟਮੀ ਰਵਵਾਰ ਤੀਰ ਸਦਰਵ ਗ੍ਰੰਥ ਸੁਧਾਰ ਇਤ ਸ੍ਰੀ ਚਰਿਤ੍ਰੋ ਪਖਿਆਰੇ ਤ੍ਰਿਆ ਚਰਿਤ੍ਰੇ ਮੰਤਰੀ ਭੁਵ ਸੰਵਾਦੇ 405 ਚਰਿਤ੍ਰ ਸਮਾਪਤਮ ਸਤ ਸ਼ੁਭਮ ਸਤ ਅਵਜੂ ਦੋਹਰਾ ਦਾ ਜਾਨ ਕਰ ਦਾਸ ਪਰ ਕੀ ਜਾਏ ਕਿਰਪਾ ਅਪਾਰ ਆਪ ਹਾਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮੈਂ ਨਾ ਗ੍ਰਹਿਸ਼ੈ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬੂ ਨੈ ਧਿਆਉ ਕਾਨ ਸੁਨੈ ਪਹਿਚਾਨ ਨ ਤਿਨ ਸਾਉ ਲਿਵ ਲਾਗੀ ਮੋਰੀ ਪਗ ਇਨ ਸਾਉ

ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਗ੍ਰਹਿ ਮੋਹੇ ਹਾਰ ਪਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਬ੍ਰਤ ਪਾਰਾ ਤੁਮ ਸਾਹਿਬ ਕਿੰਕਰ ਧਾਰਾ ਦਾ ਜਾਨ ਦਾ ਹਾਥ ਉਬਾਰੋ ਅਮਰੇ ਸਬੈਰੀਅਨ ਸੰਗਾਰੋ ਪ੍ਰਥਮ ਧਰੋ ਭਗਵਤ ਗੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਤਰੋ ਚਾਰੋ ਚੂਗੋਏ ਕਬਲੇ ਹੋ ਸੁਧਾਰੋ ਕਬਾਇ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਹਉਂ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਗਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ

ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਹੈ ਕਰਤਾ ਤੇਰਾ ਹੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਾਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਗਰਮ ਪਾਇਆ ਤੁਦ ਜਿਨ ਕਾਹੋ ਸੇ ਨਾਮ ਹਰ ਕੇ ਲਾਗੇ ਕਾਹੈ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨੰਦ ਸੁਨੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨਿਧ ਨਿਧਰਾ ਗੁਰਧਾਰੋ ਤਮ ਸੰਸਾਰ ਚਰਨ ਲਗ ਤਰੀਆ

ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉ ਜਲ ਵਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੇ ਨੂੰ ਕਿਰਪਾਲ ਸੰਭਾਲੇ ਸਾਹ ਸਾਹ।

ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਜੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਏਵਾ ਦੇ ਜਗ ਮੈਂ ਉੱਤਮ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਬਦ ਫਜਾਏ। ਤੇਗ ਬਹਾਦਰ ਸਿਮਰਿਆਏ ਕਰਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ

ਜਨਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਬੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਉੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮਿਹਰਾਤ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਿਹਾ, ਸਦਿਵਾਨ ਦੀ ਰਮਤ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋ। ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ, ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ, ਦਾਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਗੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਏ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ, ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਥੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਹਨ। ਆਹ ਹੁਣ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ, ਕੀਰਤਨ ਜੁੜਨਾ ਕਰੋ ਜੀ। ਸਾਧ ਸੰਗਤ ਜੀ, ਬੇਨਤੀ ਹੈ ਜਦੋਂ ਅਸੀਂ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਾਂ ਤਾਂ ਅਸੀਂ ਸਾਰੇ ਹੀ ਗੁਰੂ ਪਾਤਸ਼ਾਹ ਜੀ ਕੋਲ, ਸਾਰੇ ਹੀ ਜਦੋਂ ਆਪਾਂ ਗੁਰੂ ਘਰ ਆ ਰਹੇ ਹਾਂ ਗੁਰੂ ਮਹਾਰਾਜ ਜੀ ਕੋਲ ਸੁੱਖ ਦੀ ਪ੍ਰਾਪਤੀ ਵਾਸਤੇ, ਅੰਦਰ ਦਾ ਸੁੱਖ ਅਤੇ ਫਿਰ ਬਾਹਰ ਦਾ ਸੁੱਖ ਵੀ, ਇਹ ਸਾਰੇ ਸੁੱਖ ਹੀ ਜਦੋਂ ਅਰਦਾਸ ਵਿੱਚ ਸ਼ਾਮਿਲ ਹੁੰਦੇ ਹਾਂ। ਆਪ ਜੀ ਸਰਵਣ ਕਰਦੇ ਹੋ ਤਿੰਨ ਵਾਰਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਸਤਸੰਗ ਜੀ, ਜਿਹੜੀ ਰਸਨਾ ਹੈ ਸਾਡੀ ਸਾਰਾ ਦਿਨ ਬਹੁਤ ਗੱਲਾਂ ਕਰਦੀ ਹੈ ਅਤੇ ਬੜੇ ਰਸ ਬਾਹਰਲੇ ਮਾਣਦੀ ਹੈ, ਪਦਾਰਥਾਂ ਦੇ ਰਸ ਵੀ ਮਾਣਦੀ ਹੈ ਅਤੇ ਇੱਥੋਂ ਤੱਕ ਕਿ ਸਾਡੇ ਜੀਵਨ ਵਿੱਚ ਵੀ ਦੇਖਿਆ ਗਿਆ ਇਹ ਨਿੰਦਿਆ ਵੀ ਬੜੀ ਕਰਦੀ ਹੈ, ਬੜੀਆਂ ਗੱਲਾਂ ਕਰਦੀ ਹੈ ਸਾਰਾ ਦਿਨ ਹੀ। ਅਤੇ ਜਦੋਂ ਅਰਦਾਸ ਵਿੱਚ ਅਸੀਂ ਜਦੋਂ ਬੋਲਦੇ ਹਾਂ ਕਿ ਬੋਲੋ ਜੀ, ਉਦੋਂ ਕੋਈ ਵਿਰਲੇ ਬੋਲਦੇ ਹਨ ਵਾਹਿਗੁਰੂ, ਅਤੇ ਵਾਹਿਗੁਰੂ ਬੋਲਣਾ ਅਤੇ ਰਸਨਾ ਪਵਿੱਤਰ ਹੁੰਦੀ ਹੈ, ਜਿਸ ਬੋਲਤ ਮੁੱਖ ਪਵਿੱਤਰ ਹੋਏ। ਇਹ ਮੁੱਖ ਪਵਿੱਤਰ ਹੋ ਜਾਂਦਾ ਹੈ ਜਿਹਦੇ ਵਾਹਿਗੁਰੂ ਜੀ ਦੇ ਨਾਮ ਜੀ ਦੇ ਨਾਲ ਬੋਲਣ ਨਾਲ। ਤਾਂ ਬੋਲਿਆ ਕਰੋ ਜੀ, ਜਦੋਂ ਆਖਿਆ ਜਾਵੇ ਸਾਧ ਸੰਗਤ ਜੀ ਖਾਲਸਾ ਜੀ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਤਾਂ ਬੋਲਿਆ ਕਰੋ। ਇਹ ਰਸਨਾ ਨੂੰ ਪਵਿੱਤਰ ਕਰਿਆ ਕਰੋ, ਮੁੱਖ ਪਵਿੱਤਰ ਹੋਵੇਗਾ। ਕਿਤੇ ਕੰਨਾਂ ਰਾਹੀਂ ਸੁਣ ਕੇ, ਬੁਰਕੀ ਜਦੋਂ ਖਾਈਦੀ ਹੈ ਨੀ ਜੀ, ਅਤੇ ਖਾਂਦਿਆਂ ਖਾਂਦਿਆਂ ਖਾਂਦਿਆਂ ਜਦੋਂ ਅੰਦਰ ਬੁਰਕੀ ਐਂ ਪਤਲੀ ਹੋ ਜਾਵੇ, ਫਿਰ ਉਹਨੂੰ ਅੰਦਰ ਲੰਘਾਉਣ ਦੀ ਲੋੜ ਨਹੀਂ ਹੈ, ਉਹ ਤਿਲਕ ਕੇ ਆਪੇ ਅੰਦਰ ਚਲ ਜਾਂਦੀ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਇੱਕ ਦਿਨ ਐਸਾ ਆਵੇਗਾ, ਇਹ ਅੰਦਰ ਜਾ ਕੇ ਹਿਰਦੇ ਜਾ ਕੇ ਵੱਸ ਜਾਵੇਗਾ, ਸਾਨੂੰ ਜ਼ੋਰ ਲਾਉਣ ਦੀ ਲੋੜ ਨਹੀਂ ਪਵੇਗੀ। ਉਦੋਂ ਗੁਰੂ ਦਾ ਪ੍ਰਸਾਦ, ਗੁਰੂ ਦੀ ਕਿਰਪਾ ਜਦੋਂ ਵਰਤੇਗੀ, ਪਰ ਪਹਿਲਾਂ ਰਸਨਾ ਨਾਲ ਬੋਲਣਾ ਜ਼ਰੂਰੀ ਹੈ। ਅਰਦਾਸ ਵਿੱਚ ਤਾਂ ਜ਼ਰੂਰ ਬੋਲਿਆ ਕਰੋ ਜੀ, ਵੇਖੋ ਨਾ ਰਸਨਾ ਨੂੰ ਸਮਝਾਇਆ ਕਰੋ, ਇਹ ਰਸਨਾ ਤੂੰ ਸਾਰਾ ਦਿਨ ਕਿੰਨੀਆਂ ਨਿੰਦਿਆ ਵੀ ਕਰਦੀ ਹੈ, ਕਿੰਨੀਆਂ ਗੱਲਾਂ ਕਰਦੀ ਹੈ, ਹੁਣੇ ਬਾਹਰ ਜਾ ਕੇ ਅਸੀਂ ਇੰਨੀਆਂ ਗੱਲਾਂ ਕਰਨੀਆਂ ਹਨ, ਗੱਲੀਆਂ ਗੱਲਾਂ ਕਰਦੇ ਸਾਰਾ ਦਿਨ ਆਏ ਹਾਂ, ਅਤੇ ਜਦੋਂ ਵਾਹਿਗੁਰੂ ਬੋਲਣ ਨੂੰ ਕਿਹਾ ਜਾਂਦਾ ਹੈ ਤਾਂ ਗੁਰੂ ਪਿਆਰੇ ਕਈ ਵਿਚਾਰੇ ਚੁੱਪ ਰਹਿੰਦੇ ਹਨ, ਉਹਨਾਂ ਦਾ ਭਲਾ ਹੈ ਜੀ। ਇੱਥੇ ਸੰਸਾਰ ਵਿੱਚ ਅਸੀਂ ਸਾਰੇ ਇਹੋ ਸ਼ਬਦ ਹੀ ਬੋਲਣ ਆਏ ਹਾਂ, 9 ਮਹੀਨੇ ਪੇਟ ਵਿੱਚ ਰਹਿ ਕੇ ਮਾਂ ਦੇ, ਵਾਹਿਗੁਰੂ ਜੀ ਨਾਲ ਇੱਕ ਪ੍ਰੋਮਿਸ ਕੀਤਾ ਅਸੀਂ ਸਾਰਿਆਂ ਨੇ ਵੀ ਅਸੀਂ ਬਾਹਰ ਜਾ ਕੇ ਤੇਰਾ ਨਾਮ ਜਪਾਂਗੇ ਇਸ ਦੁਨੀਆਂ ਵਿੱਚ ਆ ਕੇ, ਅਤੇ ਪ੍ਰੋਮਿਸ ਅਸੀਂ ਭੁੱਲ ਗਏ ਹਾਂ, ਉਹ ਵਾਅਦਾ ਭੁੱਲ ਗਏ ਹਾਂ। ਜਦੋਂ ਖਿੰਨ ਅਸੀਂ ਅਰਦਾਸ ਜੁੜ ਕੇ ਮਾਤਾ ਦੇ ਗਰਭ ਵਿੱਚ ਜੁੜ ਕੇ ਇਹ ਸਤਿਗੁਰੂ ਜੀ ਅੱਗੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀਆਂ ਕਰਦੇ ਹਾਂ, ਮੈਨੂੰ ਇਸ ਗਰਭ ਅਗਨ 'ਚੋਂ ਕੱਢ ਲਓ ਅਤੇ ਮੈਂ ਤੁਹਾਡਾ ਨਾਮ ਜਪਾਂਗਾ। ਅਤੇ ਅਰਦਾਸ ਵਿੱਚ ਇੰਨਾ ਇੱਕ ਵਾਰੀ ਕਹਿਣਾ ਵੀ ਸਾਨੂੰ ਔਖਾ ਹੋਇਆ ਪਿਆ ਹੈ, ਇਹਦਾ ਤਾਂ ਸਾਨੂੰ ਭਲਾ ਹੀ ਹੈ ਜੀ ਸਾਡਾ। ਭੁੱਲਿਆ ਕਰੋ ਜੀ, ਜਿਹੜੇ ਬੋਲਦੇ ਹਨ ਉਹਨਾਂ ਦਾ ਭਲਾ ਹੈ, ਜਿਨ੍ਹਾਂ ਨੂੰ ਬੇਨਤੀ ਕਰ ਰਿਹਾ ਹਾਂ ਉਹ ਵੀ ਬੋਲਿਆ ਕਰੋ, ਕਿਉਂਕਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣ ਨਾਲ ਸਰਬ ਸੁੱਖ ਹੁੰਦੇ ਹਨ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਸਾਰੇ ਸੁੱਖ ਮਿਲਣਗੇ। ਇਹ ਨਹੀਂ ਵੀ ਦੁਨਿਆਵੀ, ਅੰਦਰ ਦਾ ਸੁੱਖ ਜਿੰਨਾ ਚਿਰ ਨਹੀਂ ਮਿਲੇਗਾ ਨਾ, ਦੁਨਿਆਵੀ ਸੁੱਖ ਉਨਾ ਚਿਰ ਸੁੱਖ ਨਹੀਂ, ਦੁਖੀ ਪ੍ਰਤੀਤ ਹੁੰਦੇ ਰਹਿਣਗੇ। ਅੰਦਰ ਦਾ ਸੁੱਖ ਮਿਲ ਜਾਵੇਗਾ, ਉਹੀ ਹਮੇਸ਼ਾ ਭਾਲਦੇ ਹਾਂ। ਇਹ ਸੁੱਖ ਕਿਉਂ ਭਾਲਦੇ ਹਾਂ ਜੀ? ਕਿਉਂਕਿ ਸੁੱਖ ਤੋਂ ਅਸੀਂ ਵਿਛੜੇ ਹੋਏ ਹਾਂ, ਜਿਹੜਾ ਸੁੱਖਾਂ ਦਾ ਦਾਤਾ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਹੈ, ਉਹਦੇ ਅਸੀਂ ਅੰਸ਼ ਹਾਂ। ਕਿਉਂ ਅਸੀਂ ਸੁੱਖ ਵੱਲ ਭੱਜਦੇ ਹਾਂ? ਸੁੱਖ ਵੱਲ ਭੱਜਦੇ ਹਾਂ ਬਾਹਰਲੇ ਮੁਖੀ ਹੋ ਕੇ, ਅੰਦਰ ਪਰ ਸੁੱਖ ਅੰਦਰ ਹੈ, ਵਾਹਿਗੁਰੂ ਜੀ ਅੰਦਰ ਹਨ। ਮੇਰੀ ਵੀ ਹਾਲਤ ਉਹੀ ਹੈ, ਮੈਂ ਉਪਦੇਸ਼ ਤਾਂ ਕਰ ਰਿਹਾ ਹਾਂ ਪਰ ਕੋਸ਼ਿਸ਼ ਕਰਦਾ ਤੁਹਾਡੇ ਚਰਨਾਂ ਦੇ ਸਦਕਾ ਵੀ ਵਾਹਿਗੁਰੂ ਜੀ ਤੋਂ ਵਿਛੜੇ ਹੋਣ ਕਰਕੇ ਅਸੀਂ ਦੁਖੀ ਹਾਂ। ਐਸਾ ਦੁੱਖ ਹੈ ਜੀ, ਜਦੋਂ ਮੇਲੇ ਵਿੱਚ ਬੱਚਾ ਵਿਛੜ ਜਾਵੇ ਨਾ ਜੀ, ਉਹਨੂੰ ਭਾਵੇਂ ਫਿਰ ਬਾਅਦ 'ਚੋਂ ਇਹ ਉਦੋਂ ਪ੍ਰਤੀਤ ਹੁੰਦੀ ਹੈ, ਇਹ ਮੈਂ ਉਹਦੀ ਗੱਲ ਕਰ ਰਿਹਾ ਹਾਂ ਜਿਹਨੂੰ ਪਤਾ ਲੱਗ ਜਾਵੇ, ਪਤਾ ਉਹਨੂੰ ਲੱਗਦਾ ਹੈ। ਜਦੋਂ ਪਤਾ ਲੱਗਦਾ ਹੈ ਫਿਰ ਬਾਹਰਲੇ ਸੁੱਖ ਉਹਨੂੰ ਸੁੱਖ ਨਹੀਂ ਲੱਗਦੇ, ਉਹਨੂੰ ਸਿਰਫ ਅੰਦਰ ਦਾ ਸੁੱਖ ਹੀ ਸੁੱਖ ਲੱਗਦਾ ਹੈ। ਐਸੀ ਉਦਾਹਰਨ ਜਿਹੜੀ ਦੇਣ ਲੱਗਾ ਆਪ ਜੀ ਨੂੰ, ਵਿਛੜਿਆ ਹੋਇਆ ਬੱਚਾ ਮਾਲਕ ਮਾਤਾ ਪਿਤਾ ਤੋਂ ਮੇਲੇ ਵਿੱਚ ਜਦੋਂ ਵੀ ਤੁਸੀਂ ਵੇਖਿਆ ਹੋਵੇਗਾ ਨਾ, ਜਾਂ ਕਿਤੇ ਵਿਛੜਿਆ ਹੋਏਗਾ, ਉਹਨੂੰ ਬੜੀਆਂ ਚੀਜ਼ਾਂ ਦਿਵੋ, ਉਹ ਰੋਵੇਗਾ, ਆਖੇਗਾ ਮੈਨੂੰ ਮਾਤਾ ਪਿਤਾ ਹੀ ਚਾਹੀਦਾ।

ਦੇ ਹਨ। ਬੜੀਆਂ ਦੁਕਾਨਾਂ 'ਤੇ ਲੈ ਜਾਓ ਅਤੇ ਜਦੋਂ ਪਤਾ ਲੱਗ ਜਾਏਗਾ ਨਾ ਜੀ ਵਿਛੜੇ ਹੋਏ ਹਾਂ, ਉਹਨੂੰ ਪਤਾ ਲੱਗ ਗਿਆ ਵਿਛੜੇ ਹੋਏ ਹਾਂ, ਫਿਰ ਪਤਾ ਲੱਗਦਾ ਹੈ ਵੀ ਸੁੱਖੇ ਨਹੀਂ ਹੈ, ਉਹ ਫਿਰ ਵਾਹਿਗੁਰੂ ਨੂੰ ਮੰਗੇਗਾ। ਸੋ ਵਾਹਿਗੁਰੂ ਦਾ ਨਾਮ ਜਪਣਾ ਸਾਡਾ ਭਲਾ ਹੀ ਹੈ ਜੀ, ਇਸੇ ਕਰਕੇ ਦੁਨੀਆ 'ਤੇ ਆਏ ਹਾਂ। ਤਾਂ ਫਿਰ ਬੋਲੋ ਜੀ ਸਾਰੇ, ਕਿਰਪਾ ਕਰੋ ਜੀ, ਬੋਲੋ ਜੀ ਵਾਹਿਗੁਰੂ, ਇਹਦੇ ਵਿੱਚ ਹੀ ਸਾਡਾ ਭਲਾ। ਗੁਰੂਵਾਰ ਦੀ ਹਜ਼ੂਰ 'ਚ ਬੈਠੇ ਹਾਂ, ਇੱਕ ਵਾਰੀ ਵਾਹਿਗੁਰੂ ਕਹਿ ਲਈਏ, ਪਰ ਵਾਹਿਗੁਰੂ ਕਹਿਣ ਦਾ ਇਹ ਡੂੰਘਿਆਈ ਕਿੰਨੀ 'ਚ ਜੁ 'ਚ ਜਾ ਕੇ ਸੁਰਤੀ ਨਾਲ ਕੋਈ ਕਹਿ ਰਿਹਾ ਉਹਨਾਂ ਉਹਦਾ ਭਲਾ ਹੈ। ਇੱਕ ਤਾਂ ਰਸਨਾ ਰਾਹੀਂ ਕਹਿ ਰਿਹਾ ਹਾਂ, ਫਿਰ ਕੋਈ ਸੁਰਤ ਨਾਲ ਜੁੜ ਕੇ ਕਹਿ ਰਿਹਾ, ਫਿਰ ਅੰਦਰ ਜਾ ਕੇ ਕੋਈ ਜੁੜ ਕੇ ਐਸਾ ਜੁੜ ਜਾਂਦਾ, ਫਿਰ ਐਸਾ ਜੁੜਿਆ ਰਹਿੰਦਾ ਹੈ। ਇਹ ਸਭ ਦੇ ਫਲ ਵੱਖਰੇ ਵੱਖਰੇ, ਪਰ ਫਲ 'ਤੇ ਮਿਲਣਾ ਹੈ ਜੀ। ਸੋ ਬੋਲਿਆ ਕਰੋ ਜਦੋਂ ਅਰਦਾਸ ਜੁੜਦੇ ਹਾਂ ਜੀ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਆ, ਹੁਣ ਕੀਰਤਨ ਰਾਹੀਂ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Guru.
1: Vai
0: Guru.
1: Vai
0: Guru.
1: Vai
0: Guru.
1: Vai.

Bye.

ਅੱਗੇ ਤੋਂ ਇੱਕ ਮਾਨਿਕ ਚਿਤ ਬੰਦਗੀ ਸ਼ੁੱਧ ਸਪਸ਼ਟ ਬਾਣੀ ਪੜਨ ਦੀ ਸੁਮਤ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਪਦੇ ਦਰ ਘਰ ਵਿਖੇ ਆਈਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ

ਗੁਰ ਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪਣੇ ਦਰ ਕਰਦੀਆਂ ਸੇਵਾਵਾਂ ਬਖਸ਼ਿਸ਼ ਕਰੋ ਜੀ। ਬੀਬੀ ਗੁਰਸ਼ਰਨ ਕੌਰ ਉਬਰਾਏ ਦੀ ਤੰਦਰੁਸਤੀ ਦੇ ਰੁਗਤਾ ਤੇ ਚੜ੍ਹਦੀ ਕਲਾ ਲਈ ਅਰਦਾਸ। ਬੀਬੀ ਗੁਰਸ਼ਰਨ ਕੌਰ ਉਬਰਾਏ

ਕੇਸਾਨਲ ਸਿੱਖੀ ਬਖਸ਼ਣੀ ਬੀਬੀ ਹਰਜੋਤ ਕੌਰ ਦੇ ਸੰਜੋਗਾਂ ਲਈ ਅਰਦਾਸ ਯੋਗ ਵਰਦਾ ਮਿਲਾ ਬਖਸ਼ਿਸ਼ ਕਰਨਾ ਜੀ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਘਰ ਸਤਿਗੁਰੂ ਖੇ ਪ੍ਰਵਾਨ ਕਰਨੀਆਂ ਸੰਗਤ ਵੱਲੋਂ ਆਪਦੀਆਂ

ਸੋ ਕਹੋ ਟਲ ਗੁਰੂ ਸੇਵੀਐ ਐਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਵਾਨਾ ਚ ਹਾਜ਼ਰੀਆਂ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਗਰੋਂ ਗੁਰ ਸਿੱਖੀ ਜੀ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ।

ਸੀ ਤਾਂ ਕਿ ਸੇਵਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਸੋਰਠ ਮੈਂ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵਨ ਲੱਗੀ ਪਰਮ ਨੂੰ ਸੁਣਾਈ ਚੌਗਿਰਦ ਮਾਰੇ ਰਾਮ ਕਾਰ ਦੁੱਖ ਲੱਗਣਾ ਭਾਈ।

ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਘਰ ਕਰਤੇ ਕਿਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ਼ਵੇ ਚਸੀਆਂ ਕੜੀਆਂ ਪੈਰਾਂ ਥਿੱਥੀ ਵਾਰੀ ਮਾਹ ਹੋਆ, ਸੁਰਜ ਏਕੋ ਰੁੱਤ ਨੇਕ। ਨਾਨਕ ਕਰਤੇ ਕਿਤੇ ਵੇਸ਼, ਨਾਨਕ ਕਰਤੇ ਕੇ ਕਿਤੇ ਵੇਸ਼। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ, ਤਾਰਿਕਾ ਮੰਡਲ ਜਨਕ ਮੋਤੀ।

ਆਰਤੀ ਅਨਹਤਾ ਸ਼ਬਦ ਵਾਜੰਤ ਪਹਿਰੀ ਰਾਹੋ ਸਹਿਸ ਤਵ ਨੈਨਨ ਨੈਨ ਹੈ ਤੋਇ ਕਉ ਸਹਿਸ ਮੂਹਰਤ ਨਾਨਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁ ਆਰਤੀ ਹੋਏ।

ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਭਉ ਖੰਡਾ ਹੈ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਕੇ ਸੰਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰੀ 'ਚ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਇਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਏ ਰਹਿਣਾ ਜੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣਾ ਚੱਲ ਕੇ ਬਿਰਾਜਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ਾਂ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਣੇ ਸਰਬੱਤ ਦਾ ਭਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਵਾਨ ਸੱਜ ਕੇ ਹੱਟ ਚੁੱਕ ਅਤੇ ਗੁਰੂ ਸਾਹਿਬ ਜੀ ਦੀ ਸਮਾਪਤੀ ਹੋ ਚੁੱਕੀ ਹੈ। ਚਲੋ ਸਾਰੇ ਮਿਲ ਕੇ ਕਹੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: जी का खालसा, वाहेगुरु जी की फतेह।
1: वाहेगुरु जी का खालसा, वाहेगुरु जी की फतेह। प्यारी साथ संगत जी, आज सारे मिलके कहिए, वाहेगुरु जी का खालसा, वाहेगुरु जी की ਪਹਿਲਾਂ ਤਾਂ ਧੰਨਵਾਦ ਸਾਰਿਆਂ ਲਈ। ਇਕੱਠੇ ਮਿਲ ਕੇ ਆਪਾਂ ਸਾਰੇ ਇੱਥੇ ਬੈਠੇ ਹਾਂ, ਗੁਰੂ ਸਾਹਿਬ ਜੀ ਦੀ ਸਮਾਪਤੀ ਹੋ ਚੁੱਕੀ ਹੈ ਅਤੇ ਕੱਲ੍ਹ ਦੇ ਦੀਵਾਨ 5 ਵਜੇ ਸੱਜਣਗੇ। ਚਲੋ 3 ਵਜੇ ਸੱਜਣਗੇ ਅਤੇ ਨੈਕਸਟ ਪ੍ਰਭਾਤ ਫੇਰੀ ਇਸ ਨੋ ਕਲੂ ਐਨ But please come whenever it is.
0: Vaheguru Ji ka Khalsa, Vaheguru Ji ki Fateh.

0: जाएगा हेमकुंड, सैन होजे हेमकुंड कॉम्प। ओ वाहेगुरु जी का खालसा, वाहेगुरु जी की फतह। कल सी सैन होजे गुरुद्वारे हेमकुंड ਦਾ ਮੁਕਾਬਲਾ, ਕੀਰਤਨ ਦਾ ਮੁਕਾਬਲਾ, ਤੇ ਇੱਥੋਂ ਦੇ ਬਹੁਤ ਹੀ ਪਿਆਰੇ ਬੱਚੇ ਗਏ ਸੀਗੇ ਤੇ ਮੁਕਾਬਲੇ ਵਿੱਚ ਜਿੱਤ ਕੇ ਆਏ ਨੇ। ਪਹਿਲੇ ਨੰਬਰ, ਪਹਿਲੇ ਗਰੁੱਪ ਏ ਦੇ ਵਿੱਚ ਪਹਿਲੇ ਗਰੁੱਪ ਫ੍ਰੀਮੌਂਟ ਨੰਬਰ 1 ਤੇ ਆਈ ਆ। 10 to 13 ਫ੍ਰੀਮੌਂਟ ਫਿਰ ਮੁਰੇ ਆਈ ਆ। ਤੇ ਧੰਨਵਾਦ ਕਵੋ ਸਾਡੇ ਪ੍ਰੋਫੈਸਰ ਨੂੰ, ਪ੍ਰੋਫੈਸਰ ਦਲਬੀਰ ਸਿੰਘ। ਲੈਟ ਮੀ ਹੈਂਡ ਇਟ ਓਵਰ ਟੂ ਹਿਮ ਰਾਈਟ ਨਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਇਹ ਹੈ ਮੇਰੇ ਪ੍ਰੋਫੈਸਰ, ਐਂਡ ਆਈ ਥਿੰਕ ਹੀ ਹੈਜ਼ ਸਮ ਥੌਟਸ ਟੂ ਸ਼ੇਅਰ ਵਿਦ ਐਵਰੀਬਾਡੀ।
1: ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ।

Guru, Guru, Guru, Guru, Guru, Guru, Guru, Guru.

Guru.

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi.

Guru, I, Guru, I, Guru, I, Guru, I, Guru, I, Guru, I, Guru.

Hi, Guru. Hi, Guru. Guru. Hi, Guru. Hi,

guru, hi, guru, hi, guru, hi, guru, hi, guru, hi, guru, hi, guru.

Rồi, guru. Rồi, guru. Rồi, guru. Rồi, guru. Rồi.

Guru, Guru, Guru, Guru, Guru, Guru, Guru, Guru.

Vahe Nira, Vahe Nira, Vahe.

Vahendra, Vahendra, Vahendra, Vahendra, Vahendra.

Good.

Good.

good.

Good.

Good.

ਅੰਮ੍ਰਿਤ ਛਾੜ ਬਿਖੈ ਬਿਖ ਖਾਹੇ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਦਾ ਰਸਿਓ ਪ੍ਰੀਤ ਲਗਾਈ ਇੱਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਫਰਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 623-624। ਵਾਹਿਗੁਰੂ ਜੀ ਕਾ ਖਾਲਸਾ।

ਫਲਾ ਸੇ ਸਿਮਰਜਨ ਆਪ ਸਿਮਰਾਏ ਨਾਨਕ ਤਾਂ ਕਹਿ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੈ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਹਿ ਸਮਾਏ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬਹਿਮੋਤਾ ਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਨ ਜਾਗੋ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬਹੁ ਨ ਝੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੈਚੁਰ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਹ ਸੇ ਜਨ ਜਿਨ ਕੋ ਪ੍ਰਮਾਇਆ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈ ਸਦ ਜਤਿ ਦਾਤੇ ਹਰ ਸਿਮਰਨ ਨੀਚੋ ਕੁੰਜਾਤੇ ਹਰ ਸਿਮਰਨ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਨਾ

ਸਤਿਗੁਰਸਪਦੀ ਜਹਿ ਮਾਤ ਪਿਤਾ ਸਤਮੇਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂ ਜਮ ਦਲੈ ਚੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮਸਕਰ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਇ ਉਧਾਰੀ ਅਨਕ ਪੁਨਚਨ ਕਰਤ ਨੀ ਤਾਰੈ ਹਰ ਕੋ ਨਾਮ ਕੋੜ ਪਾ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਨੇਰੇ ਸਗਲ ਸੁਖ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋਏ ਸੁਖੀਆ

ਪਦਿ ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ।

ਕਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੋ ਰਸਨ ਵਖਾਨੀ ਸਗਲ ਥਾਂ ਤੇ ਉਤਮ ਥਾਂ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ

ਸਾਸ ਲੇਤ ਬੇਕਾਰਾ ਬਿਨ ਬੁਝੇ ਮਿਥਿਆ ਸਵਾ ਭੈ ਸਫਲ ਦੇ ਨਾਨਕਰਾ ਨਾਮ ਲੈ ਬਿਰਥੇ ਸਾਗਤ ਕੀ ਆਰਜਾ ਸਾਜ ਬਿਨਾ ਕਹਿ ਹੋਵੇ ਸੁਚਾ।

ਵੈ ਜਿਹ ਪ੍ਰਸਾਸੁ ਸੇ ਜੋ ਸੋਈ ਜੈ ਮਨੇ ਅੜ ਪੈਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ।

ਤਰਉ ਲਹਿਰਤ ਮਨ ਸੁਖ ਪਾਵੈ ਹਰ ਹਰ ਦਸ ਕਹਿਤ ਜੇ ਪ੍ਰਸਾਦ ਤ੍ਰਿ ਸਗਲ ਛਿਦਰ ਢਾਕੇ ਮਨ ਸਰਣੀ ਪ੍ਰਭ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁਧ ਕੋ ਨ ਪਹੁਚੈ ਮਨ ਸਾ ਸਾ ਸਿਮਰੋ ਪ੍ਰਭ ਉਚੈ

ਅੰਮ੍ਰਿਤ ਰਸਨਾ ਦੇ ਪ੍ਰਸਾਦ ਸੁ ਸਹਿਦੇ ਬਸਨਾ ਦੇ ਪ੍ਰਸਾਦ ਹਸ ਕਰ ਤਲੈ ਦੇ ਪ੍ਰਸਾਦ ਸੰਪੂਰਨ ਫਲੈ ਦੇ ਪ੍ਰਸਾਦ ਪਰਮ ਗਤ ਪਾਵੈ ਦੇ ਪ੍ਰਸਾਦ ਸੁ ਸਹਿ ਸਮਾਵੈ ਸਾ ਪ੍ਰਭ ਤਿਆਗ ਅਵਰ ਕਤ ਲਾਗ ਗੁਰ ਪ੍ਰਸਾਦ ਨਾਨਕ ਮਨ ਜਾਗੋ।

ਕਰੇ ਸਭ ਕਰੇ ਉਧਾਰੇ ਸਾਧ ਸੰਗ ਸਾਧਨ ਕੁਟਾਮ ਨਿਸਤਾਰੇ ਸਾਧੂ ਕੇ ਸੰਗ ਸੋ ਤਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧ ਕੇ ਸੰਗ ਸੋ ਬਾਸੁਰ ਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸੰਗ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਜ ਕਾਲ ਦਰਸ਼ਨ ਭੇਟ ਤੋਰ ਨਿਹਾਲ ਸਾਧ ਕੇ ਸੰਗ ਕਰੋ ਖਤ ਹਰੈ ਸਾਧ ਸੰਗ ਨਰਕ ਪਰ ਹਰੈ ਸਾਧ ਸੰਗ ਇਹਾਂ ਉਹਾਂ ਸੁਹਿਲਾ ਸਾਧ ਸੰਗ ਵਿਛੜ ਥਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਸੰਗ ਨਾ ਵਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੇ ਸੰਗ ਸੁਨੋ ਹਰਿ ਰਾਉ ਸਾਧ ਸੰਗ ਹਰਿ ਕੇ ਗੁਣ ਗਾਉ ਸਾਧ ਸੰਗ ਨਮੰਤੈ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੇ ਸੰਗ ਲਗੇ ਪ੍ਰਮਿਠਾ ਸਾਧੂ ਕੇ ਸੰਕਟ ਕਢਿਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪੈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨੇ ਸਾਧ ਪਿਟੇ ਸੰਜੋਗ ਸਾਖ ਮਹਿਮਾ ਬੇਦਨਾ ਜਾਨ ਜੇਤਾ ਸੁਨ ਤੇਤਾ ਬਖਿਆਨ ਹੈ

ਹਰ ਕੇ ਤਨ ਹਿਰਦੇ ਬਸਾਵੈ ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪਰ ਰੋ ਬੋਧੈ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੇ ਉਪਦੇਸ਼ ਜਗ ਜੀਵੈ ਹਰ ਕੇ ਕਥਾ ਹਿਰਦੇ ਬਸਾਵੈ ਸੋ ਪੰਡਤ ਫਿਰ ਜੋ ਨ ਆਵੈ ਬੇਦ ਪ੍ਰਾਂ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੈ ਅਸਥੂਲ ਚੌਵਣ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸੈ ਬੀਜ ਮੰਤਰ ਸਰਵੋ ਗਿਆਨ ਚੌਵਣ ਮੈਂ ਜਪੈ ਕਉ ਨਾਮ ਜੋ ਜੋ ਜਪੈ ਤਿਸਕੀ ਗਤ ਹੋਏ ਸਾਸੰ ਪਾਵੈ ਜਨ ਕੋਏ ਕਰ ਕਿਰਪਾ ਅੰਤਰਿਓਰ ਧਾਰੇ ਪਾਸ ਪ੍ਰੇਤ ਮੁਲ ਪਾਤਰ ਕੋ ਤਾਰੇ ਸਰਵ ਰੋ ਕਾਉ ਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੁੰਦਰ ਭਾਈ ਤਿਨ ਪਾਇਆ ਸੁਦਾ ਨਿਕਟ ਨਿਕਟ ਹਰ ਦਾਨ ਸੋਦਾ ਦਰਗਾ ਪਰਵਾਨ ਆਪਣੇ ਦਾਖੋ ਆਪ ਕਿਰਪਾ ਕਰੇ ਤਿਸ ਦਾਖੋ ਸਭ ਸੋ ਜੀ ਪਰੈ ਸਗਲ ਸੰਗਾਤਮੋ ਦਾਸੋ ਐਸੇ ਜੁਗਤ ਨਾਨਕ ਰਾਮਦਾਸ

ਕਈ ਕੋੜ ਨਾਨਾ ਪ੍ਰਕਾਰ ਦੰਦ, ਕਈ ਕੋੜ ਕੀ ਅਚਰ ਜੀਵੈ, ਕਈ ਕੋੜ ਗ੍ਰੀਮਰ ਸਵਰਨ ਥੀਵੈ, ਕਈ ਕੋੜ ਦਾ ਕਿੰਦਰ ਪੈ ਸਾਚ, ਕਈ ਕੋੜ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇਰਾ ਸਭ ਤੇ ਦੂਰ, ਨਾਨਕਾ ਉਪਲਬਧ ਰਿਹਾ ਭਰਪੂਰ, ਕਈ ਕੋੜ ਪਤਾਲ ਕੇ ਵਾਸੀ, ਕਈ ਕੋੜ ਨਰਸੁਰ ਨਿਵਾਸੀ, ਕਈ ਕੋੜ ਜਨਮੈ ਜੀਵੈ ਮਰੈ, ਕਈ ਕੋੜ ਬਜੋ ਨੀ ਫਿਰੈ, ਕਈ ਕੋੜ ਬੈਠ ਦਿਖਾਏ, ਕਈ ਕੋੜ ਘਾਲੈ ਥੱਕ ਪਾਏ, ਕਈ ਕੋੜ ਕੀ ਯਤਨਵੰਦ, ਕਈ ਕੋੜ ਮਾਇਆ ਮੈਂ ਚਿੰਤੈ, ਜੇ ਜੇ ਭਾਣਾ ਤੇ ਤੇ ਰਾਖੇ ਨਾਨੀ ਸਭ ਕੇ ਪ੍ਰਭ ਕੇ ਹਾਸੇ, ਕਈ ਕੋੜ ਪੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੇ, ਕਈ ਕੋੜ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹੰਤੈ।

ਜੀ ਕਰਨ ਕਰਾਮਨ ਕਰਨਾ ਜੋ ਜੋ ਤੁਧ ਪਾਵੇ ਸੋਈ ਹੋ ਖਿਨ ਮੈਂ ਥਾਪ ਥਾਪ ਨਾਰਾਂਤ ਨਹੀਂ ਕਿਤ ਪਾਰਾ ਬਾਰਾ ਹੁਕਮੇ ਧਾਰਾ ਦਰਾ ਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਨਿਗਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸੁਮਾਈ ਪ੍ਰਭ ਪਾਵੇ ਮਾਨੰਗਲ ਪਾਵੇ ਪ੍ਰਭ ਪਾਵੇ ਤਾਂ ਪਾਤਰ ਤਰਾਵੇ

ਆਵੈ ਕਰ ਕਿਰਪਾ ਚ ਸਪਨੇ ਭਗਤ ਦੇ ਨਾਨਕ ਤੇ ਜਨਾ ਮਿਲੇ ਖਿਰ ਮੈਂ ਨੀਚ ਖੇਡ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂ ਕਰ ਜਿਸ ਕਛੁ ਨਾ ਆਵੈ ਤਿਸ ਤਰਕਾਲ ਦਰਦ ਭਗਤ ਆਵੈ ਜਾਂ ਕੋ ਆਪਣੇ ਕਰੈ ਭਗਤ ਸੇ ਤਾਂ ਕਾ ਲੇਖਾ ਨਾ ਗਨਾ ਜਗਦੀਸ਼ ਜੀਓ ਆਪਣ ਸਭ ਤਿਸਕੀ ਰਾਸ ਕਟ ਕਟ ਪੂਰਨ ਬ੍ਰਹਮ ਪਰਗਾਸ ਆਪਣੇ ਬਣਤਾ ਬਨਾਏ ਨਾਨਕ ਜੀਵੈ ਦੇਖ ਬਡਾਈ।

ਆਪਸ ਕੋ ਕਰਮੰਤ ਕਹਾ ਵੈ ਜਨਮ ਰਹਿ ਬੋਜੋਨ ਪਰਮਾ ਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕਿਆ ਮੁਗਤਾ ਕੇ ਸੁਖ ਪਾਵੇ ਧਨਵੰਤਾ ਹੋਏ ਕਰ ਕਿਰਪਾਵੇ ਤਿਨ ਸਮਾਨ ਕਹਿ ਸੰਗ ਨ ਜਾਵੇ ਬੋਲਸ ਕਰ ਮਾਨਕ ਉਪਰ ਕਰੇ ਆਸ ਪਰਵਿੱਤਰਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਭਸਮੰਤ ਕਿਸੇ ਨ ਬਦੇ ਆਪ ਅਹੰਕਾਰੀ ਧਰਮ ਰਾਏ ਤੇ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨਾਨ ਦਰਗਾਹ ਪਰਵਾਨ ਕੋਟ ਕਰਮ ਕਰੈ ਹਉ ਧਾਰ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰੂਪ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨੀ ਦਰਵੈ ਹਰ ਦਰਗਾਹ ਕਉ ਕੈਸੇ ਗਾਵੈ ਆਪਦ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕੇ ਰਹਿਣ ਜਾ ਕਾ ਮਨ ਹੋਏ ਕਉ ਨਾਨਕ ਤਾਂ ਕੇ ਨਿਰਮਲ ਸੋਏ ਜਬਲ ਜਾਨ ਮੁਝੇ ਕਥ ਹੋਏ ਤਬ ਕੋ ਸੁਖ ਨਾਹੀ ਕੋਏ ਜਾਬੇ ਜਾਨਾ ਮੈਂ ਕਿਸ ਕਰਤਾ ਤਬਲਾ

ਟੈ ਸਹਿ ਸਕਟ ਲੱਖ ਕੋਟ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਨਿਕ ਭੋਗ ਵਿਖਿਆ ਕੇ ਕਰੈ ਨ ਤ੍ਰਿਪਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜ ਸੁਭਨ ਮਨੋਵਰਥੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੁੜਪਾ ਕੀ ਕਿਸੇ ਪ੍ਰਾਪਤ ਹੋਏ।

ਸੱਚ ਸੱਚ ਸਾਹਿ ਸਭ ਕਿੰਨਾ ਕੋੜ ਮਰੇ ਕਿੰਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਆ ਪਾਰਿਆ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ

ਬ੍ਰਹਸਪਤੀ ਸੰਤ ਕੇ ਦੁੱਖ ਨੂੰ ਅਰਜਾ ਘਟਾਇਆ, ਸੰਤ ਕੇ ਦੁੱਖ ਨੂੰ ਜਮਤੇ ਨਹੀਂ ਛੁਟਾਇਆ, ਸੰਤ ਕੇ ਦੁੱਖ ਨੂੰ ਸੁਖ ਸਬਦਾਏ, ਸੰਤ ਕੇ ਦੁੱਖ ਨਰਕ ਮੈਂ ਪਾਏ, ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ, ਸੰਤ ਕੇ ਦੁੱਖ ਨੂੰ ਸੋਭਾ ਤੇ ਹੀਨ, ਸੰਤ ਕੇ ਦੁੱਖ ਰੱਖੇ ਨ ਕੋਏ, ਸੰਤ ਕੇ ਦੁੱਖ ਨੂੰ ਤਨ ਭਲਸ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਸੰਗ ਨਿੰਦਕ ਪੀ ਤਰੈ, ਸੰਤ ਕੇ ਦੁੱਖ ਨੂੰ ਤੇ ਮੁਖ ਭਵੈ, ਸੰਤਨ ਕੇ ਦੁੱਖ ਨੂੰ ਕਾਜਿਉ ਲਵੈ, ਸੰਤਨ ਕੇ ਦੁੱਖ ਨ ਸਰਬ ਜੋਨ ਪਾਏ, ਸੰਤ ਕੇ ਦੁੱਖ ਨ ਤ੍ਰਿਗ ਜੋਨ ਕਿਰਮਾਏ, ਸੰਤਨ ਕੇ ਦੁੱਖ ਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁੱਖ ਨੂੰ ਸਭ ਕੋ ਛਲੈ, ਸੰਤ ਕੇ ਦੁੱਖ ਨ ਤੇ ਸਭ ਜਾਏ, ਸੰਤ ਕੇ ਦੁੱਖ ਨੀਚ ਨਚਾਏ, ਸੰਤ ਦੁਖੀ ਕਾ ਤਾਂ ਕੋ ਨਾਹੇ, ਨਾਨਕ ਸੁਣ ਪਾਵੇ ਤਾਂ ਉਹ ਭੀ ਗਤ ਪਾਹੇ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਖਿੰਡਕ ਨਾ ਪਾਈ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ, ਸੰਤ ਕਾ ਨਿੰਦਕ ਸਰਵ ਰੋਗ, ਸੰਤ ਕਾ ਨਿੰਦਕ ਸਦਾ ਬਿਜੋਗ, ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨਕ ਸੰਤ ਪਾਵੇ ਤਸ ਕਾ ਪੀ ਹੋਏ ਮੁੱਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁੱਖ ਨਾ ਸੁਖ ਤੇ ਠਹਿਰੈ, ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਪਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਲ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕਾ ਦੁਖੀ ਕੋ ਧਿਆਨ ਪਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਤਾ, ਜਿਉ ਸਾਧ ਬਿਨਾ ਮ੍ਰਿਤ ਕੀ ਲੋਥਾ, ਸੰਤ ਕਾ ਦੁਖੀ ਕੀ ਜੜ ਕਿਥਨਾਏ, ਆਪਣ ਬੀਜਾ ਪੇ ਹੀ ਖਾ ਹੈ, ਸੰਤ ਕਾ ਦੁਖੀ ਕੋ ਅਪਨਾ ਰਾਖਨ ਹਾਰ, ਨਾਨਕ ਸੰਤ ਪਾਵੇ ਤਾਂ ਲੈ ਉਬਾਰ, ਸੰਤ ਕਾ ਦੁਖੀਓ ਬਿਲ ਲਾਏ, ਦਿਉ ਜਲ ਬਿਹਨ ਮਛਰੀ ਤਰਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਭਾਵੀ ਕਿਦਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟਿਆ ਕੇਲਾ, ਜਿਉਂ ਬੁਆੜ ਤਿਲਕੇ ਤੁਮਾਇੰਦੋ ਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਭ ਮਿਥਿਆ ਕਹਿਤ, ਕਿਰਤ ਨਿੰਦੇ ਕਾ ਤੁਰੇ ਪਿਆ, ਨਾਨਕ ਜੋਤ ਪਾਵੇ ਸੋਈ ਥਿਆ, ਸੰਤ ਕਾ ਦੁਖੀ ਬਿਗੜੋ ਪੋ ਜਾਏ, ਸੰਤ ਕਾ ਦੁਖੀ ਕੋ ਦਰਗਾਹ ਮਿਲੈ ਸਜਾਏ, ਸੰਤ ਕਾ ਦੁਖੀ ਸੁਰਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ, ਸੰਤ ਕਾ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕਾ ਦੁੱਖ ਨਾ ਤਿਸੈ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ ਪਿਆ, ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਕਰਤ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾ ਗਿਰਾ, ਸਭ ਕੁਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਦੀਆ, ਆਪਣਾ ਕੇ ਲਾਭ ਕਰਨੇ ਹਾਰ, ਦੂਸਰ ਕੌਣ ਕਾ ਹੈ ਵਿਚਾਰ, ਜਿਸ ਨੂੰ ਕਿਰਪਾ ਕਰੇ ਤੈਸਾ ਆਪਣ ਨਾਮ ਦੇ ਬਿੜਭਾਗੀ, ਨਾਨਕ

ਕੇਕ ਪਹਿਚਾਨੇ ਤੁਦਕੀ ਉਸੋ ਜੀ ਜਾਣੇ ਨਾਮ ਸੰਗ ਜਿਸ ਕਾਮ ਨੂੰ ਮਾਨਿਆ ਨਾਨਕ ਤੇਰੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਆਪ ਸੁਝੇ ਜਿਸ ਕੀ ਜਾਣੋ ਤਿਸ ਨਾਮ ਬੁਝੇ।

ਪਾਰਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਹੈ। ਜਿਸ ਕੋ ਹਰ ਪ੍ਰਮਾ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵੈ ਕੋ ਕਿਸੇ ਡਰਾਇ। ਜੈਸਾ ਸਤਿਸਾ ਦਿਸਾਇਆ ਆਪਣੇ ਘਰ ਨੂੰ ਆਪ ਸਮਾਇਆ ਸੋਧ ਸਿਧਿਆ ਗੁਰਪ੍ਰਸਾਦ ਤਾ ਸਭ ਬੁਝਿਆ। ਜਬ ਦੇਖੋ ਤਬ ਸਭ ਕੁਛ ਮੂਲ ਨਾਨੀ ਸੋ ਸੁਖਮ ਸੋਈ ਅਸੂਲ ਨਹਿ ਕ ਜਨਮੈ ਨਹਿ ਕਿਛ ਮਰੈ ਆਪਣ ਚਲਤਾ ਪੀ ਕਰੈ। ਆਵਨ ਜਾਵਨ ਚੰਦਰ ਚਾਗਿਆ ਕਰੀ ਧਾਰੀ ਸਭ ਸਾਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾ ਪਿਓ ਥਾਪ। ਅਵਿਨਾਸੀ ਨਾਈ ਕਿਥ ਖਨ ਤਾਰਨ ਤਾਰਿਓ ਬ੍ਰਹਿਮੰਡ ਅਲਖ ਆਪੇ ਪੁਰਖ ਪ੍ਰਤਾਪ ਆਪ ਜਪੈਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋ ਬਾਵਨ ਸਗਲ ਸੰਸਾਰ ਉਦਰੇ ਚਰ ਮੰਤ ਪ੍ਰਭ ਕੇ ਸੇਵ ਸਗਲ ਉਦਾਰਨ ਪ੍ਰਭ ਕੇ ਸੇਵ ਦੁਖ ਵਿਚਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸਭ ਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਬਿਟ ਭਾਗੈ। ਨਾਮ ਜਦ ਪਾਵੈ ਬਿਸਰਾਮ ਨਾਨਕ ਤਿਨ ਪੁਰਖੋ ਉੱਤਮ ਕਰਮਾਨ ਜੋ ਕਿਛ ਕਰਾ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ। ਸਹਿ ਸੁਭਾਇ ਹੋਵੈ ਸੋਏ ਕਰਨੇ ਹਰ ਪਛਾਣ ਸੋਏ ਪ੍ਰਭ ਕਾ ਕੀ ਯਤਨ ਮਿਟ ਲਗਾਨਾ ਜੈਸਾ ਸਤ ਸਾ ਦਿਸ਼ਟਾਨਾ। ਜਿਸ ਤੇ ਹੋ ਜਾ ਤਸਮਾਇ ਸਮਾਇਓ ਸੁਖ ਨਦਾਨ ਨੂੰ ਬਨਿਆਏ ਆਪਸ ਕੋ ਆਵਤੀ ਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ। ਸ਼ਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰਸਪਦੀ। ਟੂਟੀ ਗਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਸੁਨਮਾਏ ਤਿਸ ਤੇ ਬਿਰਥਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕਿਆ ਕਚੁ ਨਾ ਹੋਏ ਜਿਸੋ ਪ੍ਰਾਣੀ ਲੋਚੈ ਕੋਏ।

ਸਤਸਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਭ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਦਿਨ ਮਾਨਿਆ ਕਰਨ ਕਰਾਮਤ ਮੂਲ ਪਛਾਨਿਆ ਜਾ ਕਹਿ ਹਿਰਦੇ ਵਿਸਵਾ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ

ਸੱਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕੈ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਵਸਪਦੀ ਸਤਿਗੁਰ ਸਿੱਖ ਕਰੈ ਪ੍ਰਤਿ ਪਾਲ ਸੇਵਕ ਗੁਰਸਦਾ ਦਇਆਲ ਸਿੱਖ ਕੀ ਗੁਰਦੁਰਮਤ ਮਲ ਹਿਰੈ ਗੁਰੂ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੇ ਗੁਰ ਕਾ ਸਿੱਖ ਵਿਕਾਰਤੇ ਹਟੇ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ

ਪੁਤਪੁਰਾਨੀ ਅਗਮ ਗੋਤਰ ਪਰਮ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕਿਉਂ ਕਿਨ ਨਾ ਪਾਈ ਅਨਕ ਭਗਤ ਬੰਦਾ ਨਿਤਕਾਰਾ ਚਰਨ ਕਮਲ ਹਿਰਦੈ ਸਮਰਾਏ ਸਾਡ ਬਲਿਹਾਰੀ ਸਤਿਗੁਰੇ

ਸਤਸੰਗ ਬਾਬਾ ਸੱਚ ਤਨਾ ਹਰ ਪੁੰਜੀ ਸੰਤ ਕਰੋ ਬਿਹਾਰਿਆ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕੋ ਨਾਨਕ ਜਾਂ ਕਹਿ ਮਸਕ ਲੇਖ ਏਕੋ ਜਪ ਏਕੋ ਸਲਾਹ ਇੱਕ ਸਿਮਰ ਏਕੋ ਮਨ ਆਹੈ ਏਕ ਸਿੱਖੇ ਗੁਰੂ ਗਾਓ ਅਨੰਤ ਮੰਤਨ ਜਾਪੇਕ ਭਗਵੰਤ ਏਕੋ ਏਕੇ ਕਰਿਆ ਪੂਰਨ ਪੂਰਿਆ ਪ੍ਰਭ ਵਿਆਪਕ।

ਵਿਸਰਦ ਕਾਲ ਨਾ ਪਾਨੈ ਸੁਖੋਂ ਵਿਸਰਦ ਕੀਆ ਜਾਨੈ ਸੁਖੋਂ ਵਿਸਰਦ ਸਭ ਕੁਛ ਦੀਆ ਸੁਖੋਂ ਵਿਸਰਦ ਜੀਵਨ ਦੀਆ ਸੁਖੋਂ ਵਿਸਰਦ ਅਗਰ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੁਖੋਂ ਵਿਸਰਦ ਵਿਗਤ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੁਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾ ਨਿਰੰਜਨ ਧਿਆਇਆ ਸਾਜਨ ਸੰਤ ਕਰੋ ਕਾਮ ਵਾਨ ਧਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾ ਬਹੋ ਭਗਤ ਪਾਏ ਤਰੀਆ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ

ਏਕ ਬਸਿ ਜੇਕਰ ਮਾਇਆ ਗੁਰੂ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਕਰਿਆ ਸਰਬ ਸੁਮਾਏ।

ਬਿਸਮਨ ਬਿਸਮਰਾਏ ਬਿਸਮਾਦ ਨਾਨਕ ਆਪਣੀ ਗਤ ਜਾਣੋ ਆਪ ਜੈ ਅਚਲ ਅਚੇਤ ਭੇਸ ਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੈ ਗੁਣ ਕਾ ਨਾਹੀ ਪਰਵੇਸ ਜੈ ਕੈ ਕੇ ਭਗਵੰਤਾ ਤੈ ਕੌਣ ਚਿੰਨ ਕਿਸ ਲਾਗ

ਸਾਰੇ ਪੂਰਨ ਪੂਰਾ ਹੈ ਦਿਆਲ ਸਭ ਉਪਰੋਧ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਦਮ ਰਿਓ ਬਿਆਪ ਪ੍ਰਿਤਪਾਲੈ ਜੀਵਨ ਬਹੁ ਭਾਤ ਜੋ ਜੋ ਰਚਿਓ ਸਤਿ ਸਤਿਆਤ ਜਿਤ ਪਾਵੇ ਤਿਤ ਲੈ ਮਿਲਾਏ ਭਗਤ ਕਰੈ ਹਰਿ ਕੇ ਗੁਣ ਗਾਏ ਮਨ ਅੰਤਰ ਵਿਸ

ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੇ ਤੇ ਸਾਚ ਪਰਿਖਿਆ ਮੰਤਰ ਨਾਮ ਜਪੋ ਲਿਵਲਾਏ ਦੂਖ ਦਰ ਮੰਤ ਭਉ ਜਾਏ।

ਸੰਗ ਜੈ ਜੈ ਸ਼ਬਦ ਅਨਾਦ ਵਾਜੈ ਸੁਨ ਸੁਨ ਆਨੰਦ ਕਰੈ ਪ੍ਰਭ ਗਾਜੈ ਪ੍ਰਗਟੈ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੈ ਤਿਨ ਕੈ ਸਾਥੇ ਸਰਣ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਪੈ ਸਵਰੇ ਨਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪੈ ਗੁਰਦੇ

ਨਾਮ ਬਚਨ ਮਨ ਸੁਣੈ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤਿਨ ਬਾਣੀ ਸਿਮਰਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟਾਏ ਸੰਤ ਕਿਰਪਾ ਤੇ ਜਮ ਤੇ ਛੁਟਾਏ

ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰੇ ਠਿਵ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ ਮਤ ਵਿਚ ਰਤਨ ਜਵਾਹ

ਤਵੈ ਪ੍ਰਸਾਦ ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹੇ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਸਮਤੋਜ ਕਹਿਜੈ ਕੋੜ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰਭਉ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆਤ।

ਇੱਕ ਹੈ ਭਜੰਗ ਪ੍ਰਿਆ ਛੰਦ ਨਮੋ ਸਰਮਾਨੇ ਸਮਹਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਣੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਣੇ ਨਮੋ ਗੀਤ ਗੀਤੇ ਨਮੋ ਤਣ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਭਾਣੇ ਨਮੋ ਬਾਦ ਬਾਦੇ

ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪੇ ਅਨੇਕ ਖੇਲ ਖੇਲ ਖੇਲਿਆ ਖੇਲ ਖੇਲ ਅਨੰਤ ਕੋ ਫਿਰੇ ਕਹ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰਕ ਦੇਵ।

ਅੰਜਨ ਆਦਿ ਰੂਪ ਅਸੂਤ ਅੰਗਹੀਣ ਭੰਗ ਨਾਦਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਣ ਭੇਖ

ਬੰਗਦਲੀ ਕੇਸਰ ਬੱਤਰ ਮਾਨਿਆ ਕੇਸਰ ਬੱਤਰ ਦਾਨਿਆ ਕੇਸਰ ਬੱਤਰ ਗਾਉਣ ਕੇਸਰ ਬੱਤਰ ਪਾਹੁਣ ਕੇਸਰ ਬੱਤਰ ਦੇਸ ਹੈ ਕੇਸਰ ਬੱਤਰ ਭਿਸ ਹੈ ਕੇਸਰ ਬੱਤਰ ਰਾਜ ਹੈ ਕੇਸਰ ਬੱਤਰ ਸਾਜ ਹੈ ਕੇਸਰ ਬੱਤਰ ਦੀਨ ਹੈ ਕੇਸਰ ਬੱਤਰ ਲੀਨ ਹੈ ਕੇਸਰ ਬੱਤਰ ਜਾਹੋ ਕੇਸਰ ਬੱਤਰ ਪਾਹੋ ਕੇਸਰ ਬੱਤਰ ਦੇਸ ਹੈ ਕੇਸਰ ਬੱਤਰ ਭਿਸ ਹੈ ਕੇਸਰ ਬੱਤਰ ਕਾਲ ਹੈ ਕੇਸਰ ਬੱਤਰ ਪਾਲ ਹੈ ਕੇਸਰ ਬੱਤਰ ਹੰਤਾ ਕੇਸਰ ਬੱਤਰ ਗੰਤਾ ਕੇਸਰ ਬੱਤਰ ਭੇਖੀ ਕੇਸਰ ਬੱਤਰ ਭੇਖੀ

ਦੇਖੇ ਭਜੰਗ ਪ੍ਰਿਆ ਸਿੰਧ ਨਮਾਹ ਤਿਲ ਪ੍ਰਣਾਮੇ ਸਮਾਹ ਤਿਲ ਪ੍ਰਣਾ ਸੇ ਗੰਜਲ ਨਾ ਸਮਾਹ ਤੇ ਨਮਾਹ ਤਿਲ ਪ੍ਰਣਾਮੇ ਸਮਾਹ ਤਿਲ ਪ੍ਰਣਾ ਸੇ ਗੰਜਲ ਨਾਮੇ ਸਮਾਹ ਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਾਹ ਤਿਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀਮ ਬਿਲ ਕਰਿੰਦਾ ਸਮਾਹ ਤੁਲ ਨਿਵਾਸੀ

ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੂੰ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੁਭਾਅ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹੱਲਾ ਪਹਿਲਾ। ਸੱਚ ਤੇਰੇ ਖੰਡ ਸੱਚ ਬ੍ਰਹਿਮੰਡ ਸੱਚ ਤੇਰੇ ਲੋ ਸੱਚ ਆਕਾਰ ਸੱਚ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸਦੀਮਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖਿਲਾ ਕਰੋ ਸੱਚੇ ਸਰਤਾਨ ਸੱਚਾ ਸਮਝੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਖ ਚੁਣ।

0: ਮਾਇਆ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ
1: ਗਿਆਨ ਨਾ ਗਲੀ ਢੂਡੀ ਹੈ ਕਥਨਾ ਕਰੜਾ ਸਾ ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦ ਵੀ ਸਤਿਗੁਰ ਪਾਇਆ
0: ਇਹ ਜੀਉ ਬੋਧ ਜਿਹਨੂੰ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ

ਮੁਸਲਮਾਨਾਂ ਸਿਰਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜ ਪੌਜ ਬੰਦੀ ਵਿਕਲ ਕੋ ਦੀਦਾਰ ਹਿੰਦੂ ਸਲਾਹ ਹੀ ਸਲਾਹ ਦਰਸ਼ਨ ਪਪਾ ਤੀਰਥ ਨਾਮ ਜਾਂ ਪੂਜਾ ਅਗਰਵਾਸ ਮੈਂ ਕਾ ਜੋਗੀ ਸੁਣਤੇ ਅਮਨ ਜੇਤੇ ਲਖਮਣ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਕਾਰ ਸਤੀਆ ਮਨ ਸੰਤੋਖ ਉਪਜੇ ਦੇ ਨੇ ਕੇ ਵਿਚਾਰ ਦੇ ਮੰਗੇ ਸਹਿ ਸਰਗੁਣਾ।

0: ਪਤਪਵੇ ਚੰਗੇ ਸੀ ਕੇ ਪੌੜੀ ਤੁਰ ਕਰਮ ਦਿਨਾਂ ਕੋ ਤੁਤ ਪਾਇਆ
1: ਤਾਂ ਤੈਨੀ ਕਸਮ ਧਿਆਇਆ ਇਹਨਾਂ ਜਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਹੋ ਪਾਇਆ ਇੱਕ ਨਾਨੂ ਤੂੰ ਮੇਲ ਹੈ ਏਕਾ ਬਹੁਤ ਤੁਤ ਖੋਆਇਆ ਗੁਰ ਕਿਰਪਾ ਤੇ ਜਾਣਿਆ ਜਥਾ ਤੁਧ ਆਪ ਬੁਝਾਇਆ ਸਹਿਜੇ ਹੀ।

ਕਿਰਤ ਕਰਤਵਾ ਜੁਗ ਜੁਗ ਫੇਰ ਉਟਾਈ ਅਗਿਆ ਨੀ ਪੁੱਜਤਾ ਹੈ ਸਾਜੁ ਰਖ ਸੰਤੋਖਾ ਧਰਮ ਕਰਤਵਾ ਰਜ ਤੇ ਕਾ ਜੂਰ ਕਿਰਤਵਾ ਦੁਆਪਰ ਰਤ ਪੈ ਕਾ ਸਤ ਕਿਰਤਵਾ।

ਮਹਲਾ ਦੂਜਾ ਇੱਕ ਨਹੀਂ ਅਸ ਕੀ ਦੂਜੇ ਲੋਕੇ ਜਾਏ ਨਾਨ ਕਸ ਕੱਢੀਏ ਸਦੀ ਰੇ ਸਵਾਏ ਚੰਗੇ ਚੰਗਾ ਕਰਮ ਨਹੀਂ ਮੰਦੇ ਮੰਦਾ ਵੋ ਆਸ ਪੇ ਨਾ ਕੀ ਹੈ ਜੇ ਲਿਖੇ ਵਰਤੇ।

ਅੰਮ੍ਰਿਤ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੁੜ ਰਹੇ ਸਨ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ, ਹਰ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਕੀਰਤਨ ਜਥਾ। ਭਾਈ ਸਾਹਿਬ ਜਥਾ, ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਨੂੰ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਸ੍ਰੀ ਮੁਖਵਾਗ ਦੀ ਕਥਾ ਆਪ ਜੀ ਨੂੰ ਸਰਵਨ ਕਰਾਉਣਗੇ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਪਿਆਰ ਸਤਿਕਾਰ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਮਿਹਰ ਦਾ ਸਦਕਾ ਹੈ। ਅੰਮ੍ਰਿਤ ਵੇਲੇ ਦੀਆਂ ਦਾਤਾਂ ਰਹਿਮਤਾਂ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਗੁਰਮੁਖ ਨਾਮ ਦਾਨ ਇਸ਼ਨਾਨ, ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ, ਗੁਰੂ ਕੇ ਦਰਸ਼ਨ ਦੀਦਾਰੇ, ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੋਈ ਸਮਾਂ ਹੋਰ ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰੀਏ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਕਿਰਪਾ ਕੀਤੀ ਹੈ, ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਪਵਿੱਤਰ ਦੀਦਾਰ ਬਖਸ਼ੇ ਹਨ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ, ਅਲਾਹੀ ਹੁਕਮ ਸੱਚੇ ਪਾਤਸ਼ਾਹ ਜੀ ਨੇ ਸਿਰੇ ਫਰਮਾਇਆ ਸਾਰੀ ਸੰਗਤ ਲਈ, ਜੋ ਆਪ ਜੀ ਨੇ ਹੁਣੇ ਸ਼੍ਰਵਣ ਕੀਤਾ ਹੈ। ਉਪਰੰਤ ਸ੍ਰੀ ਸੁਖਮਨੀ ਸਾਹਿਬ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ, ਸੁਖਮਨੀ ਸਾਹਿਬ ਦਾ ਪਾਠ, ਉਪਰੰਤ ਪੰਜ ਬਾਣੀਆਂ ਦਾ ਨਿਤਨੇਮ, ਉਪਰੰਤ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਨੇ ਬੜੇ ਪਿਆਰ ਨਾਲ ਸ਼੍ਰਵਣ ਕੀਤਾ ਹੈ। ਹਾਜ਼ਰੀ ਭਾਰੇ ਸਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਇਹਨਾਂ ਦਾ ਜਥਾ। ਸੋ ਹੁਣ ਸਮਾਂ ਹੈ ਗੁਰ ਸ਼ਬਦ ਦੀ ਵਿਚਾਰ ਦਾ। ਆਏ ਹੋਏ ਮੁੱਖ ਵਾਕ ਦੀ ਵਿਚਾਰ ਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ। ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ ਬੋਲੀਏ ਜੀ ਸਤਨਾਮ ਸ੍ਰੀ।

ਸਤਿਗੁਰ ਜੀ ਕਿਰਪਾ ਕਰਦੇ ਹਨ। ਸੋਰਠ ਇੱਕ ਰਾਗਣੀ ਹੈ ਸਤਸੰਗੀਓ, ਰਾਗਮਾਲਾ ਜਦੋਂ ਪੜ੍ਹਦੇ ਹਾਂ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵ ਹੈ ਆਸਾ ਗੁਣ ਗੁਣੀ ਊਚੈ ਸੁਰ ਸੂਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ। ਇਹ ਮੇਘ ਰਾਗ ਦੀ ਪਹਿਲੀ ਘਰ ਵਾਲੀ ਰਾਗਮਾਲਾ ਅਨੁਸਾਰ ਮਹਾਰਾਜ ਨੇ ਲਿਖੀ ਹੈ। ਇਸ ਲਈ ਸੋਰਠ ਇੱਕ ਰਾਗਣੀ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਕਿਰਪਾ ਕਰਦੇ ਨੇ। ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਰਹਾਉ ਦੀ ਪੰਕਤੀ 'ਚ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਭਾਈ ਬੜੇ ਪਿਆਰ ਨਾਲ ਵਾਹਿਗੁਰੂ ਦੇ ਗੁਣ ਗਾਓ, ਮਨ ਇੱਛੇ ਫਲ ਪ੍ਰਾਪਤ ਕਰੋਗੇ, ਵਾਹਿਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰੇਗਾ। ਗੁਰਪੂਰੈ ਚਰਨੀ ਲਾਇਆ, ਸਤਿਗੁਰ ਫਰਮਾਉਂਦੇ ਹਨ ਪੂਰਿਆਂ ਗੁਰਾਂ ਨੇ ਆਪਣੇ ਚਰਨੀ ਲਾ ਲਿਆ। ਚਿੱਤ ਚਰਨ ਨਾਮ, ਨਾਮ ਰੂਪੀ ਚਰਨ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਹਰ ਰੋਜ਼ ਨਿਤਨੇਮ ਦੇ ਵਿੱਚ ਆਪਾਂ ਪੜ੍ਹਦੇ ਹਾਂ, ਗੁਰ ਚਰਨ ਲਾਗੇ ਦਿਨ ਸੁਪਾਗੇ ਆਪਣਾ ਪਿਰ ਜਾਪੇ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗ ਜਾਓ। ਚਰਨੀ ਲੱਗਣ ਦਾ ਮਤਲਬ ਹੈ ਬਾਣੀ ਪੜ੍ਹਨੀ, ਗੁਰੂ ਕੇ ਦਰਸ਼ਨ ਕਰਨੇ, ਗੁਰੂ ਕੀ ਸੰਗਤ ਕਰਨੀ, ਸਿਮਰਨ ਦੇ ਨਾਲ ਜੁੜਨਾ, ਗੁਰੂ ਕੇ ਚਰਨਾਂ ਨਾਲ ਲੱਗਣਾ। ਗੁਰ ਚਰਨ ਲਾਗੇ ਦਿਨ ਸੁਪਾਗੇ, ਜੇ ਭਾਈ ਗੁਰੂ ਜੀ ਦੇ ਚਰਨਾਂ ਨਾਲ ਲੱਗ ਜਾਈਏ ਸਾਰਾ ਦਿਨ ਭਾਗਾਂ ਵਾਲਾ ਬਣ ਜਾਂਦਾ ਹੈ, ਸਾਰਾ ਦਿਨ ਸ੍ਰੇਸ਼ਟ ਬਣ ਜਾਂਦਾ, ਸਾਰਾ ਦਿਨ ਬੜੇ ਸੁੱਖਾਂ ਦੇ ਨਾਲ ਲੰਘ ਜਾਂਦਾ ਹੈ। ਕਬੀਰ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਨ। ਭਾਈ ਜਿਹੜੇ ਗੁਰੂ ਦੇ ਚਰਨਾਂ ਨਾਲ ਲੱਗ ਜਾਂਦੇ ਹਨ, ਜੋ ਸੁੱਖ ਦਰਸ਼ਨ ਪੇਖ ਤੇ ਪਿਆਰੇ ਮੁੱਖ ਤੇ ਕਹਿਣ ਨਾ ਜਾਏ। ਜਿਹੜਾ ਸੁੱਖ ਮਿਲਦਾ ਹੈ ਗੁਰੂ ਕੇ ਦਰਸ਼ਨ ਕੀਤੇ ਹਾਂ, ਗੁਰੂ ਕੀ ਬਾਣੀ ਦੇ ਦਰਸ਼ਨ ਕੀਤੇ ਹਾਂ, ਸੰਗਤ ਕੇ ਦਰਸ਼ਨ ਕੀਤੇ ਹਾਂ, ਉਸ ਸੁੱਖ ਦਾ ਵਰਣਨ ਮੂੰਹ ਦੁਆਰਾ ਨਹੀਂ ਕਿਹਾ ਜਾ ਸਕਦਾ। ਸਵਈਆਂ ਦੇ ਵਿੱਚ ਭੱਟਾਂ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ ਸਤਸੰਗੀਓ, ਰਾਵ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿੱਤ ਲਾਵਤ ਹੈ। ਰੱਬ ਕਹਿੰਦੇ ਹਨ ਸੂਰਜ ਨੂੰ, ਕੇ ਦਾ ਭਾਵ ਹੈ ਦੇ, ਸੁੱਤ ਦਾ ਅਰਥ ਹੁੰਦਾ ਹੈ ਪੁੱਤਰ। ਰਾਵ ਕੇ ਸੁੱਤ ਕੋ ਤਿੰਨ ਤਰਾਸ ਕਹਾਂ, ਤਰਾਸ ਦਾ ਅਰਥ ਹੈ ਡਰ, ਅਤੇ ਕਹਾਂ ਦਾ ਅਰਥ ਕੀ ਨਹੀਂ ਡਰ, ਕਿਹਦਾ? ਸੂਰਜ ਦਾ ਪੁੱਤਰ ਮੰਨਿਆ ਹੈ ਗ੍ਰੰਥਾਂ ਨੇ ਧਰਮ ਰਾਜੇ ਨੂੰ। ਭਾਈ ਧਰਮ ਰਾਜੇ ਦਾ ਡਰ ਕੀ ਰਹਿ ਗਿਆ? ਜੋ ਚਰਨ ਗੁਰੂ ਚਿੱਤ ਲਾਵਤ ਹੈ, ਜਿਹੜੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਦਿੰਦੇ ਨੇ, ਧਰਮ ਰਾਜੇ ਦਾ ਡਰ ਨਹੀਂ ਰਹਿ ਜਾਂਦਾ ਪਿਆਰਿਓ। ਸਿਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਸੁਰਤ ਜੋੜ ਕੇ ਸਿਮਰਨ ਕਰਨਾ, ਇਹ ਗੁਰੂ ਕੇ ਚਰਨਾਂ ਦਾ ਧਿਆਨ ਤਰਨਾ ਹੈ। ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿਹਨਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਕਾਬਲ ਦੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਕੋਈ ਵਿਦਵਾਨ ਸਿੱਖ ਸਾਨੂੰ ਪ੍ਰਚਾਰਕ ਦਿਓ। ਸਤਿਗੁਰਾਂ ਨੇ ਆਪਣੇ ਪਿਆਰੇ ਸੇਵਕ ਭਾਈ ਗੋਂਦਾ ਜੀ, ਉਹਨਾਂ ਨੂੰ ਭੇਜਿਆ ਕਿ ਜਾਓ ਕਾਬਲ ਦੇ ਵਿੱਚ ਜਾਓ, ਉੱਥੇ ਗੁਰਮਤਿ ਦਾ ਸਿੱਖੀ ਦਾ ਪ੍ਰਚਾਰ ਕਰਨਾ ਹੈ, ਗੁਰਬਾਣੀ ਦਾ ਪ੍ਰਚਾਰ ਸਤਿਕਾਰ ਕਰਾਉਣਾ ਹੈ। ਗੁਰੂ ਹਰਿਰਾਇ ਸਾਹਿਬ ਦੀ ਆਗਿਆ ਪਾ ਕੇ ਭਾਈ ਗੋਂਦਾ ਜੀ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲੇ ਨੇ ਔਰ ਕਾਬਲ ਪਹੁੰਚੇ ਨੇ ਸਤਸੰਗੀਓ। ਹੁਣ ਜੇ ਅੱਜ ਕੱਲ੍ਹ ਸ੍ਰੀ ਕੀਰਤਪੁਰ ਸਾਹਿਬ ਤੋਂ ਕਾਬਲ ਜਾਣਾ ਹੋਵੇ, ਸਾਧਨ ਬਹੁਤ ਨੇ, ਜਹਾਜ਼ ਦਾ ਸਫ਼ਰ ਘੰਟੇ ਡੇਢ ਘੰਟੇ ਦਾ ਸਾਰਾ ਹੀ, ਅਤੇ ਜੇ ਸਤਸੰਗੀ ਹੋਰ ਕਿਸੇ ਸਾਧਨ 'ਤੇ ਜਾਓ ਤਾਂ ਇੱਕ ਦਿਨ ਲੱਗ ਜਾਏਗਾ ਸਾਰਾ ਦਿਨ। ਉਹਨਾਂ ਸਮਿਆਂ 'ਚ ਪੈਦਲ ਜਾਂਦੇ ਸੀ, ਪੈਦਲ ਵੱਧ ਤੋਂ ਵੱਧ ਸੀ ਘੋੜਾ, ਘੋੜੇ 'ਤੇ ਸਵਾਰ ਕੋਈ ਚੱਲ ਜਾਣਾ ਤਾਂ ਵੀ ਕਈ ਦਿਨ ਲੱਗਦੇ।
ਭਾਈ ਗੋਂਦਾ ਜੀ ਗਏ ਨੇ ਉੱਥੇ ਜਾ ਕੇ ਅਤੇ ਧਰਮਸ਼ਾਲਾ ਦੇ ਵਿੱਚ ਡੇਰਾ ਕਰਵਾਇਆ, ਸੰਗਤ ਨੇ ਬਹੁਤ ਸਤਿਕਾਰ ਕੀਤਾ, ਤਿੰਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਜਿਹੜਾ ਪ੍ਰਚਾਰਕ ਉਹਦਾ ਆਪਣਾ ਜੀਵਨ ਉੱਚਾ ਸੁੱਚਾ ਹੋਣਾ ਚਾਹੀਦਾ। ਅਵਰੇ ਕੋ ਉਪਦੇਸ਼ ਅਤੇ ਮੁੱਖ ਮੈਂ ਪਰ ਹੈ ਰੇਤ, ਆਪਣਾ ਜੀਵਨ ਹੈ ਨਹੀਂ ਸੰਗਤ ਨੂੰ ਕਹਿਣਾ ਸੇਵਾ ਕਰੋ, ਆਪ ਆਪਣਾ ਭਾਂਡਾ ਨਹੀਂ ਧੋਣਾ, ਪ੍ਰਸ਼ਾਦਾ ਛਕ ਕੇ ਉਹ ਵੀ ਰੇੜ ਦੇਣਾ ਪਰਾਂ। ਸਤਸੰਗੀਓ, ਗੁਰੂ ਕਾ ਇਤਿਹਾਸ ਪੜ੍ਹਾਂਗੇ ਅਤੇ ਭਾਈ ਨੰਦ ਲਾਲ ਜੀ ਦੇ ਚਰਨਾਂ ਦੀ ਅਸੀਂ ਧੂੜ ਵਿੰਨੀਏ। ਭਾਈ ਨੰਦ ਲਾਲ ਸਾਹਿਬ ਜੀ ਇੰਨੇ ਵੱਡੇ ਵਿਦਵਾਨ ਸਨ, ਬੜੀਆਂ ਬੜੀਆਂ ਰਚਨਾਵਾਂ ਆਪ ਜੀ ਨੇ ਰਚੀਆਂ ਫਾਰਸੀ ਵਿੱਚ, ਜ਼ਿੰਦਗੀ ਨਾਮਾ, ਬੰਦਗੀ ਨਾਮਾ, ਗੁਰੂ ਗੋਬਿੰਦ ਸਿੰਘ ਦੀਆਂ ਬੜੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਅਤੇ ਗੁਰਾਂ ਨੇ ਤਿੰਨਾਂ ਦੀ ਸੇਵਾ ਲਾਈ ਸੀ ਬਰਤਨ ਮਾਂਜਣ 'ਤੇ, ਜੂਠੇ ਬਰਤਨ ਲੰਗਰ ਦੇ ਮਾਂਜੋ। ਔਰ ਭਾਈ ਨੰਦ ਲਾਲ ਜੀ ਕੋਈ ਮਾੜੇ ਮੋਟ ਕੋਈ ਐਵੇਂ ਸੇਵਕ ਨਹੀਂ ਸਤਸੰਗੀਓ, ਔਰੰਗਜ਼ੇਬ ਦਾ ਪੁੱਤਰ ਸੀ ਬਹਾਦਰ ਸ਼ਾਹ, ਬਹਾਦਰ ਸ਼ਾਹ ਦੇ ਆਪ ਜੀ ਮੁਨਸੀ ਸੀ, ਸ਼ਾਹੀ ਮੁਨਸ਼ੀ, ਬਹੁਤ ਵੱਡੀ ਜੋਬ ਉੱਤੇ। ਸਤਸੰਗੀਓ, ਭਾਈ ਨੰਦ ਲਾਲ ਸਾਹਿਬ ਜੀ ਬਹੁਤ ਪਿਆਰ ਵਾਲੇ ਸੀ ਆਪ ਜੀ ਨੂੰ, ਜਦੋਂ ਆਪ ਜੀ ਦੇ ਪਿਤਾ ਛੱਜੂ ਰਾਮ ਜੀ ਜਨੇਊ ਪਹਿਨਾਉਣ ਲੱਗੇ। ਆ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ, ਇਹਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਮੈਂ ਜ਼ਿਕਰ ਕੀਤਾ ਸੀ ਕਿ ਜਦੋਂ ਬੱਚਾ 8-9 ਸਾਲ ਦਾ ਹੋ ਜਾਂਦਾ, ਸੁਰਤ ਸੰਭਾਲ ਲੈਂਦਾ, ਅਤੇ ਉਹ ਸਮਾਂ ਹੁੰਦਾ ਹੈ ਬੱਚੇ ਨੂੰ ਧਰਮ ਦੇ ਵਿੱਚ ਲਿਆਉਣ ਦਾ। ਸਿੱਖ ਮਤ ਅਨੁਸਾਰ ਉਸ ਸਮੇਂ ਬੱਚੇ ਨੂੰ ਅੰਮ੍ਰਿਤ ਕੀ ਦਾਤ ਪੰਜਾਂ ਪਿਆਰਿਆਂ ਤੋਂ ਦਵਾ ਦੇਣੀ ਚਾਹੀਦੀ ਹੈ। ਸਨਾਤਨ ਮਤ ਵਿੱਚ ਜਦੋਂ ਬੱਚਾ ਜਾਂਦਾ ਹੈ 8-9 ਸਾਲ ਦਾ, ਉਹਦਾ ਫਿਰ ਮੁੰਡਨ ਕਰਦੇ ਨੇ ਅਤੇ ਉਹਨੂੰ ਜਨੇਊ ਪਹਿਨਾਉਂਦੇ ਨੇ, ਫਿਰ ਸਮਝਿਆ ਜਾਂਦਾ ਅੱਜ ਤੋਂ ਹਿੰਦੂ ਬਣ ਗਿਆ। ਸਤਸੰਗੀਓ, ਹੈਰਾਨ ਹੋਵੇ ਕਿ ਜਦੋਂ ਕ੍ਰਿਸ਼ਨ ਜੀ ਦੀ ਪਰਵਰਿਸ਼ ਗਵਾਲਿਆਂ ਨੇ ਕੀਤੀ, ਗੋਪਾਲਿਆਂ ਨੇ, ਗਵਾਲੇ ਗਾਵਾਂ ਚਾਰਨ ਵਾਲੇ ਗੁੱਜਰ, ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਮਥੁਰਾ ਦੇ ਵਿੱਚ, ਗੋਕਲ ਉਹਨਾਂ ਨੂੰ ਭੇਜ ਦਿੱਤਾ ਗਿਆ ਅਤੇ ਗੋਕਲ ਵਿੱਚ ਪੜ੍ਹੇ, ਅਤੇ ਗੋਕਲ ਦੇ ਜਿਹੜੇ ਲੁਸਨੀਕ ਸੀ ਗਵਾਲੇ ਸੀ, ਭਾਵ ਕਿ ਗੁੱਜਰ ਕਹਿ ਦਈਏ। ਔਰ ਜਦੋਂ ਕ੍ਰਿਸ਼ਨ ਜੀ ਫਿਰ ਸੁਰਤ ਸੰਭਾਲੀ ਵੱਡੇ ਹੋਏ, ਆਪਣੇ ਮਾਮੇ ਕੰਸ ਨੂੰ ਮਾਰ ਕੇ ਫਿਰ ਜਦੋਂ ਮਥੁਰਾ ਵਿੱਚ ਰਹਿਣ ਲੱਗੇ, ਫਿਰ ਗਰਗ ਨਾਮ ਦਾ ਇੱਕ ਪੰਡਿਤ ਸੱਦਿਆ ਗਿਆ, ਗਰਗ ਨਾਮ ਦਾ ਪੰਡਿਤ, ਉਹਨੇ ਫਿਰ ਕ੍ਰਿਸ਼ਨ ਜੀ ਦੀ ਸ਼ੁੱਧਤਾ ਕੀਤੀ ਕਿ ਗਵਾਲਿਆਂ ਦੇ ਘਰ ਪਲਿਆ, ਉੱਥੇ ਇਹ ਖਾਂਦਾ ਰਿਹਾ ਝੂਠ ਉਹਨਾਂ ਦੀ, ਇਹਨੂੰ ਹੁਣ ਸ਼ੁੱਧਤਾ ਕਰੀਏ। ਫਿਰ ਉਹਨੂੰ ਵਿਧੀ ਵਿਧਾਨ ਅਨੁਸਾਰ ਮੰਤਰ ਪੜ੍ਹ ਕੇ, ਇਸ਼ਨਾਨ ਕਰਵਾ ਕੇ, ਜਨੇਊ ਪਹਿਨਾ ਕੇ, ਅਤੇ ਕ੍ਰਿਸ਼ਨ ਨੂੰ ਫਿਰ ਸ਼ੁੱਧ ਕੀਤਾ ਗਿਆ ਅਤੇ ਫਿਰ ਯਾਦਵ ਬਣੇ, ਪੰਡਿਤ ਬਣੇ ਕ੍ਰਿਸ਼ਨ ਜੀ। ਕ੍ਰਿਸ਼ਨ ਜੀ ਦੇ ਤਿੰਨ ਗੁਰੂ ਹੋਏ ਨੇ ਪਿਆਰੇ, ਗਰਗ, ਸੰਦੀਪਨ ਅਤੇ ਦੁਰਵਾਸਾ ਰਿਖੀ। ਮਤਲਬ ਹੈ ਕਿ ਇਹ ਸ਼ੁੱਧਤਾ ਹਰੇਕ ਧਰਮ ਦੇ ਵਿੱਚ ਹੈ ਕਿ ਜਨੇਊ ਪਹਿਨਾ ਦਿੱਤਾ ਗਿਆ, ਹੁਣ ਇਹ ਅਸਲੀ ਧਰਮੀ ਬੰਦਾ ਬਣ ਗਿਆ। ਇਸਲਾਮ ਦੇ ਵਿੱਚ ਸੁੰਨਤ ਕਰ ਦਿੱਤੀ ਗਈ ਬੱਚੇ ਦੀ, ਜਦੋਂ 14-13-14 ਸਾਲ ਦਾ ਹੁੰਦਾ ਬੱਚਾ, ਸੁੰਨਤ ਕਰ ਦਿੱਤੀ ਗਈ, ਫਿਰ ਉਹ ਮੁਸਲਮਾਨ ਬਣਿਆ। ਉਹਨਾਂ ਚਿਰ ਮੁਸਲਮਾਨ ਨਹੀਂ ਹੋ, ਉਹਨਾਂ ਚਿਰ ਉਹਨੂੰ ਮੁਸਲਮਾਨ ਨਹੀਂ ਮੰਨਿਆ, ਭਾਵੇਂ ਮੁਸਲਮਾਨਾਂ ਦੇ ਘਰ 'ਚੋਂ ਉਹਨੇ ਜਨਮ ਲੈ ਲਿਆ। ਸੁੰਨਤ ਹੋਵੇਗੀ ਤਾਂ ਮੁਸਲਮਾਨ, ਨਹੀਂ ਤਾਂ ਨਹੀਂ। ਮੁੰਡਨ ਕਿਰਿਆ ਹੋਵੇਗੀ, ਜਨੇਊ ਪਹਿਨਾ ਜਾਏਗਾ ਤਾਂ ਹਿੰਦੂ, ਨਹੀਂ ਤਾਂ ਨਹੀਂ। ਇਹਦਾ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖ ਨਹੀਂ, ਜਿੰਨਾ ਚਿਰ ਅਸੀਂ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਚਿਰ ਅਸੀਂ ਸਿੱਖ ਨਹੀਂ। ਇਸ ਲਈ ਗੁਰੂ ਮਹਾਰਾਜ ਦਾ ਇਤਿਹਾਸ ਪੜ੍ਹੋ ਅਤੇ ਭਾਈ ਨੰਦ ਲਾਲ ਸਾਹਿਬ ਜੀ ਜਿਹੜੇ ਸੀ, ਇਹ ਜਦੋਂ 8-9 ਸਾਲ ਦੇ ਹੋਏ ਅਤੇ ਪਿਤਾ ਛੱਜੂ ਰਾਮ ਇਹਨਾਂ ਨੂੰ ਜਨੇਊ ਪਹਿਨਾਉਣ ਵਾਸਤੇ ਪੰਡਿਤ ਸੱਦ ਗਿਆ, ਇਹ ਕਹਿੰਦੇ ਨਾ ਮੈਂ ਆਪਣੇ ਜ਼ਿੰਦਗੀ 'ਚ ਵਿਚਰਾਂਗਾ, ਵੇਖਾਂਗਾ ਕਿਹੜਾ ਧਰਮ ਠੀਕ ਹੈ ਅਤੇ ਕਿਹੜਾ ਮੈਨੂੰ ਸਿੱਖਿਆ ਦੇਵੇਗਾ, ਉੱਥੇ ਜਾਵਾਂਗਾ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਏ, ਲੰਮੀ ਸਾਖੀ ਹੈ, ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਦੇ ਨੇ। ਇੰਨੇ ਵੱਡੇ ਵਿਦਵਾਨ ਬੇਨਤੀ ਕੀਤੀ, ਇਹਨਾਂ ਕੁਛ ਰਚਨਾਵਾਂ ਰਚ ਕੇ ਬਹੁਤ ਸਾਰੀਆਂ ਫਾਰਸੀ ਵਿੱਚ ਗੁਰੂ ਜੀ ਦੇ ਹਾਜ਼ਰ ਕੀਤੀਆਂ,
ਗੁਰੂ ਜੀ ਨੇ ਪੜ੍ਹੀਆਂ ਅਤੇ ਗੁਰੂ ਜੀ ਕਹਿੰਦੇ ਜ਼ਿੰਦਗੀ ਨਾਮਾ ਹੈ, ਇਹ ਜ਼ਿੰਦਗੀ ਦੇਣ ਵਾਲੀ ਇੱਕ ਰਚਨਾ ਹੈ, ਉਹਨੂੰ ਗੁਰੂ ਜੀ ਨੇ ਪ੍ਰਮਾਣ ਕੀਤਾ। ਔਰ ਇੱਕ ਵਾਰ ਭਾਈ ਨੰਦ ਲਾਲ ਜੀ ਦੇ ਕੁਝ ਰਿਸ਼ਤੇਦਾਰ ਉਹਦੇ ਸਰੀਕੇ ਬਰਾਦਰੀ 'ਚੋਂ ਆਏ, ਉਹਨਾਂ ਨੂੰ ਪਤਾ ਲੱਗਿਆ ਕਿ ਸ਼ਾਹੀ ਨੌਕਰੀ ਛੱਡ ਕੇ, ਸ਼ਾਹੀ ਜੋਬ ਛੱਡ ਕੇ ਆਗਰੇ ਤੋਂ ਅਨੰਦਪੁਰ ਸਾਹਿਬ ਆ ਗਏ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ। ਅਤੇ ਬਹੁਤ ਵੱਡਾ ਅਹੁਦਾ ਦਿੱਤਾ ਹੋਇਆ ਗੁਰੂ ਗੋਬਿੰਦ ਸਿੰਘ ਨੇ, ਬਹੁਤ ਵੱਡਾ ਅਹੁਦਾ। ਸੋ ਜਦੋਂ ਆਏ ਤਾਂ ਗੁਰੂ ਜੀ ਨੂੰ ਪੁੱਛਦੇ, ਮਹਾਰਾਜ ਸਾਡਾ ਇੱਥੇ ਇੱਕ ਰਿਸ਼ਤੇਦਾਰ ਰਹਿੰਦਾ, ਕੀ ਨਾਂ ਭਾਈ? ਕਹਿੰਦੇ ਮਹਾਰਾਜ ਉਹਦਾ ਨਾਮ ਆਨੰਦ ਲਾਲ। ਗੁਰੂ ਜੀ ਕਹਿੰਦੇ ਇੱਥੇ ਲੰਗਰ 'ਚ ਕਿਤੇ ਹੋਣਾ ਸੇਵਾ ਕਰਦਾ, ਵੇਖ ਲਓ। ਹੈਰਾਨ ਰਹਿ ਗਏ, ਅਸੀਂ ਤਾਂ ਸੋਚਦੇ ਸੀ ਗੁਰੂ ਜੀ ਦੇ ਲਾਗੇ ਬੈਠਾ ਹੋਇਆ ਕੁਰਸੀ 'ਤੇ, ਅਤੇ ਇਹ ਤਾਂ ਗੁਰੂ ਜੀ ਨੂੰ ਪਰਵਾਹ ਹੀ। ਗੁਰੂ ਕਹਿੰਦੇ ਵੇਖ ਲਓ ਕਿ ਫਿਰਦਾ ਹੋਣਾ ਉੱਥੇ ਲੰਗਰ 'ਚ ਸੇਵਾ ਕਰਦਾ। ਉਹ ਲੰਗਰ 'ਚ ਗਏ ਰਿਸ਼ਤੇਦਾਰ ਸਰੀਕ, ਅਤੇ ਕੀ ਵੇਖਦੇ, ਗੋੜੇ ਗੋੜੇ ਸਵਾਹ ਉਹਦੇ 'ਚ ਬੈਠੇ ਨੰਦ ਲਾਲ ਜੀ, ਅਤੇ ਆਨੰਦ ਲੈ ਰਹੇ ਨੇ ਮਾਂਜਲੇ ਬਰਤਨ। ਨੰਦ ਲਾਲਾ, ਤੈਨੂੰ ਵੀ ਵੇਖ ਲਿਆ ਅਤੇ ਤੇਰੇ ਗੁਰੂ ਨੂੰ ਵੇਖ ਲਿਆ, ਸ਼ਾਹੀ ਨੌਕਰੀ ਛੱਡ ਕੇ ਅਤੇ ਸਵਾਹ ਸਿਰ 'ਚ ਪਵਾਈ ਤੂੰ। ਅਤੇ ਭਾਈ ਨੰਦ ਲਾਲ ਜੀ ਕਹਿੰਦੇ ਕਿ ਆਹ ਸੰਸਾਰ ਅਤੇ ਪਰਲੋਕ, ਇਹ ਦੋਨੋਂ ਸੰਸਾਰ ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਕੇਸ ਦੀ ਬਰਾਬਰੀ ਨਹੀਂ ਕਰ ਸਕਦੇ। ਇਹਨਾਂ ਮੇਰਾ ਪਾਤਸ਼ਾਹ ਉੱਚਾ ਹੈ ਅਤੇ ਇਹਨਾਂ ਦੇ ਦਰ 'ਤੇ ਮੈਨੂੰ ਇਹ ਸੇਵਾ ਮਿਲ ਜੇ ਛੋਟੀ ਜੀ ਅਤੇ ਤਾਂ ਵੀ ਮਹਾਨਤਾ। ਮਤਲਬ ਇੰਨੇ ਵੱਡੇ ਵਿਦਵਾਨ ਹੋ ਕੇ ਵੀ ਲੰਗਰ ਦੀ ਸੇਵਾ ਕਰਦੇ ਨੇ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼, ਬਾਬਾ ਬੁੱਢਾ ਸਾਹਿਬ ਜੀ ਵਰਗੇ। ਸਾਨੂੰ ਮਾੜਾ ਜਾਂ ਕੋਈ ਅਹੁਦਾ ਮਿਲ ਜਾਂਦਾ, ਮਾੜਾ ਜਾਂ ਕੋਈ ਗੁਰੂ ਘਰ 'ਚ ਮਿਲ ਜਾਂਦੀ, ਤਾਂ ਅਸੀਂ ਕਹਿੰਦੇ ਵੀ ਇਹ ਜਿਹੜਾ ਹੈ ਇਹ ਸਾਨੂੰ ਬਹੁਤ ਵੱਡਾ ਅਹੁਦਾ ਮਿਲਿਆ ਸੀ, ਕਿਉਂ ਅਸੀਂ ਆਪਣੇ ਭਾਂਡਾ ਦਾ ਨਾ ਧੋਵਾਂਗੇ, ਕੋਈ ਆਸਾ ਪਾਸਾ ਕਰ ਜਾਈਦਾ। ਸਤਸੰਗ ਜੀ, ਜਿੰਨੀ ਨਿਮਰਤਾ ਦੀ ਸੇਵਾ ਕਰਾਂਗੇ ਉੱਨੀ ਨਿਮਰਤਾ ਆਏਗੀ। ਭਾਈ ਗੋਂਦਾ ਜੀ ਜਿਹੜੇ ਸੀ, ਇਹਨੂੰ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਨੇ ਭੇਜਿਆ ਪ੍ਰਚਾਰ ਵਾਸਤੇ। ਇਹ ਤੜਕੇ ਉੱਠਦੇ ਨੇ, ਨਿਤਨੇਮ ਸਿਮਰਨ ਬੰਦਗੀ ਭਗਤੀ ਕਰਦੇ ਨੇ, ਜ਼ਰੂਰੀ ਹੈ। ਜਿਹੜੀ ਅਸੀਂ ਆ ਡਿਊਟੀ ਕਰਦੇ ਹਾਂ ਇਹਦੇ 'ਤੇ ਅਸੀਂ ਪੈਸੇ ਲੈਂਦੇ ਹਾਂ, ਜੇ ਅਸੀਂ ਸੋਚ ਲਈਏ ਨਾ ਨਹੀਂ ਜੀ ਅਸੀਂ ਤਾਂ ਕੀਰਤਨ ਕਰ ਲਿਆ ਸਵੇਰੇ ਦੋ ਘੰਟੇ, ਇਹ ਸਾਡੀ ਡਿਊਟੀ ਹੈ, ਇਹਦੀ ਅਸੀਂ ਮਾਇਆ ਲੈਂਦੇ ਹਾਂ। ਜੇ ਮੈਂ ਸੋਚਿਆ ਮੈਂ ਘੰਟਾ ਕਥਾ ਸਵੇਰੇ, ਘੰਟਾ ਪੌਣਾ ਘੰਟਾ ਸ਼ਾਮ ਨੂੰ ਕਰਦਾ, ਅਤੇ ਹਾਜ਼ਰੀ ਮੇਰੀ ਭਰੀ ਗਈ, ਸੇਵਾ ਨਹੀਂ ਪੈ ਰਹੀ, ਸੇਵਾ ਨਹੀਂ ਗਈ। ਜਿਹੜਾ ਨਿਤਨੇਮ ਆਪਣਾ ਕਰਨਾ ਉਹ ਸਾਨੂੰ ਲੱਗੇਗਾ, ਜਿਹੜਾ ਮੰਨ ਲਓ ਗ੍ਰੰਥੀ ਹਾਂ ਮੈਂ, ਸਵੇਰੇ ਮੈਂ ਨਿਤਨੇਮ ਕਰਦਾ ਗੁਰੂ ਦੀ ਹਜ਼ੂਰੀ 'ਚ, ਉਹ ਮੇਰਾ ਨਹੀਂ, ਉਹ ਤਾਂ ਮੈਨੂੰ ਮੇਰੀ ਡਿਊਟੀ ਹੈ, ਉਹਦੇ 'ਤੇ ਮੈਂ ਪੈਸੇ ਲੈਂਦਾ। ਉਹ ਤੋਂ ਇਲਾਵਾ ਜਿਹੜਾ ਨਿਤਨੇਮ ਆਪਾਂ ਕਰਨਾ ਹੁੰਦਾ, ਪੰਜ ਬਾਣੀਆਂ ਸਾਡੇ ਆਪਣੇ ਲਈ ਅਸੀਂ ਪੜ੍ਹਨੀਆਂ ਆਪਣੇ ਲਈ, ਇਹ ਜਿਹੜੀ ਕੀਤੀ ਅਸੀਂ ਡਿਊਟੀ ਸਾਡੀ ਹੈ, ਉਹ ਨਿਤਨੇਮ ਕਰਨਾ, ਰਹਿਬ ਸਾਹਿਬ ਦਾ ਪਾਠ ਸ਼ਾਮ ਨੂੰ ਕਰਨਾ ਸਤਸੰਗੀਓ, ਇਸ ਤੋਂ ਇਲਾਵਾ ਨਿਤਨੇਮ ਸਿਮਰਨ ਬੰਦਗੀ ਕਰਨੀ, ਇਹ ਜ਼ਰੂਰੀ ਹੈ। ਜੇ ਅਸੀਂ ਨਹੀਂ ਕਰਦੇ ਤਾਂ ਲੋਕਾਂ ਨੂੰ ਸਿੱਖਿਆ ਦੇਈ ਜਾਈਏ, ਅਵਰੇ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਣਾ ਨਹੀਂ ਰਾਖ ਤੇ ਖਾਇਆ ਕਰ ਕਾ ਖੇਤ, ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਸੋ ਭਾਈ ਗੋਂਦਾ ਜੀ ਸਿਰੇ ਉੱਠਦੇ ਨੇ, ਉੱਠ ਕੇ ਇਸ਼ਨਾਨ ਪਾਣ ਸਿਮਰਨ ਨਿਤਨੇਮ ਬੰਦਗੀ ਕਰਦੇ ਨੇ, ਹਰ ਰੋਜ਼ ਕਰਦੇ ਨੇ। ਅਤੇ ਜਦੋਂ ਆਪਾਂ ਨਿਤਨੇਮ ਕਰਦੇ, ਕਦੇ ਕਦੇ ਖਿਆਲ ਕਰਿਓ, ਕਈ ਵਾਰ ਮਨ ਬਹੁਤ ਲੱਗਦਾ, ਕੋਈ ਵੀ ਗੁਰਸਿੱਖ ਵੇਖਿਓ ਜਿਹੜੇ ਨਿਤਨੇਮੀ ਨੇ, ਕਈ ਵਾਰ ਸਾਡਾ ਮਨ ਬਹੁਤ ਲੱਗੇਗਾ, ਆਨੰਦ ਆਏਗਾ, ਆਨੰਦ ਕਥਾ ਕੀਰਤਨ ਦੇ ਵਿੱਚੋਂ, ਨਿਤਨੇਮ ਸਿਮਰਨ ਦੇ ਵਿੱਚੋਂ, ਕਦੇ ਕਦੇ ਮਨ ਟਿਕਦਾ ਹੀ ਨਹੀਂ। ਕੁਛ ਤਾਂ ਸਾਡੇ ਖਾਣ ਪੀਣ ਦਾ ਅਸਰ ਪੈਂਦਾ ਸਾਡੇ 'ਤੇ, ਵਾਤਾਵਰਨ ਦਾ ਅਸਰ ਪੈਂਦਾ। ਸੋ ਇੱਕ ਦਿਨ ਭਾਈ ਗੋਂਦਾ ਜੀ ਸਵੇਰੇ ਉੱਠੇ, ਇਸ਼ਨਾਨ ਪਾਨ, ਨਿਤਨੇਮ, ਜਪਜੀ ਸਾਹਿਬ ਦਾ ਪਾਠ ਕੀਤਾ, ਉਸ ਤੋਂ ਉਪਰੰਤ ਉਹਨਾਂ ਨੇ ਚੌਂਕੜਾ ਮਾਰ ਲਿਆ ਸੁਰਤ ਜੋੜਨ ਦੀ, ਗੁਰੂ ਚਰਨਾਂ ਵਿੱਚ ਗੁਰੂ ਹਰਿਰਾਇ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ। ਖਿਆਲ ਕਰਿਓ, ਆਪਾਂ ਬੈਠੇ ਇੱਥੇ ਕੈਲੀਫੋਰਨੀਆ ਅਮਰੀਕਾ ਦੇ ਵਿੱਚ, ਸਿਰੇ ਉੱਠ ਕੇ ਆਪਣਾ ਸੁਰਤ ਧਿਆਨ ਜੋੜ ਕੇ ਨਿਤਨੇਮ ਸਿਮਰਨ ਕਰੋ, ਆਪਣੀ ਸੁਰਤੀ ਨੂੰ ਦਰਬਾਰ ਸਾਹਿਬ ਲੈ ਜਾਓ, ਸੁਰਤੀ ਨੂੰ। ਜਿੱਦਾਂ ਜ਼ਿਆਦਾ ਉੱਥੇ ਜਾਂਦੇ ਹਾਂ ਆਪਾਂ, ਉੱਦਾਂ ਜਾਣਾ, ਮੱਥਾ ਟੇਕਣਾ, ਸੁਰਤ ਰਾਹੀਂ ਪਰਿਕਰਮਾ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਦਾ ਫਲ ਮਿਲ ਜਾਂਦਾ ਪਿਆਰਿਓ।
ਸਾਡੀ ਸੁਰਤ ਜਿਹੜੀ ਹੈ ਇਹ ਉੱਥੇ ਜਾਂਦੀ ਹੈ ਅਤੇ ਸੁਰਤੀ ਦਾ ਮਾਰਗ ਹੈ ਗੁਰਮਤਿ ਦਾ ਮਾਰਗ। ਹਰ ਰੋਜ਼ ਆਪਾਂ ਉੱਥੇ ਯਾਤਰਾ ਕਰ ਸਕਦੇ, ਹਰ ਰੋਜ਼ ਹੀ ਹਰਿਮੰਦਰ ਸਾਹਿਬ ਦੇ ਦਰਸ਼ਨ ਰੋਜ਼ ਹੀ ਕਰ ਸਕਦੇ ਸੁਰਤ ਜੋੜ ਕੇ ਗੁਰੂ ਚਰਨਾਂ ਦੇ ਵਿੱਚ। ਡਾਕਟਰ ਸਰੂਪ ਸਿੰਘ ਜੀ ਅਲੱਗ, ਇਹਨਾਂ ਨੇ ਹਰਿਮੰਦਰ ਸਾਹਿਬ ਜੀ ਦਾ ਇਤਿਹਾਸ ਲਿਖਿਆ, ਉਹ 'ਚ ਇੱਕ ਜ਼ਿਕਰ ਲਿਖਦੇ ਨੇ, ਉਹ ਪੜ੍ਹ ਲਿਓ। ਹਰਿਮੰਦਰ ਸਾਹਿਬ ਦਾ ਇਤਿਹਾਸ ਅਤੇ ਲਿਖਾਰੀ ਨੇ ਡਾਕਟਰ ਸਰੂਪ ਸਿੰਘ ਜੀ ਅਲੱਗ, ਉਹ ਲਿਖਦੇ ਨੇ 1963 ਦਾ ਬਚਨ, ਜਦੋਂ ਨਾ ਤਾਂ ਰੇਡੀਓ ਹੁੰਦੇ ਸੀ, ਨਾ ਕੋਈ ਸਾਧਨ ਹੁੰਦਾ ਸੀ, ਕੁਛ ਨਹੀਂ ਸੀ ਹੁੰਦਾ, ਟੀ ਵੀ ਆ ਅਤੇ ਸਾਰਾ ਬਾਅਦ ਚੱਲਿਆ ਨਾ ਸਾਰਾ ਕੁਛ। 1984 ਤੋਂ ਬਾਅਦ ਰੇਡੀਓ ਤੋਂ ਹਰਿਮੰਦਰ ਸਾਹਿਬ ਦਾ ਕੀਰਤਨ ਪ੍ਰਸਾਰਨ ਹੋਣ ਲੱਗਾ। ਛੋਟਾ ਜਿਹਾ ਉੱਥੇ ਬਖਸ਼ਾ ਜਿਹਾ ਰੱਖਿਆ ਹੁੰਦਾ ਸੀ, ਉੱਥੋਂ ਉਹ ਰੇਡੀਓ 'ਤੇ ਪ੍ਰਸਾਰਨ ਕਰਦੇ ਸੀ। ਬਾਅਦ ਵਿੱਚ PTC ETC ਚੈਨਲ ਆਦਿਕ ਬਣੇ, ਇਹਨਾਂ ਰਾਹੀਂ ਫਿਰ ਪ੍ਰਸਾਰਨ ਹੋਣ ਲੱਗਾ। ਪ੍ਰੋ ਵਿਚਾਰ 1963 ਦੀ ਗੱਲ ਹੈ। ਕਹਿੰਦੇ ਮੈਂ ਇੱਕ ਦਿਨ ਗਲੀ ਦੇ ਵਿੱਚ ਜਾ ਰਿਹਾ ਸੀ ਲੰਡਨ ਇੰਗਲੈਂਡ, ਕਹਿੰਦੇ ਇੱਕ ਗੋਰਾ ਮੁੰਡਾ ਮੈਨੂੰ ਮਿਲਿਆ, ਗੋਰਾ ਨੌਜਵਾਨ, ਅਤੇ ਮੈਨੂੰ ਘਰ ਲੈ ਗਿਆ, ਕਿਉਂਕਿ ਸਰੂਪ ਸਿੰਘ ਅਲੱਗ ਪੜ੍ਹੇ ਲਿਖੇ ਬੜੇ ਨੇ, ਉਹਨਾਂ ਅੰਗਰੇਜ਼ੀ 'ਚ ਗੱਲਬਾਤ ਕੀਤੀ, ਘਰ ਲੈ ਗਿਆ। ਘਰ ਕਹਿੰਦੇ ਜਾ ਕੇ ਮੈਨੂੰ ਡਰਾਇੰਗ ਰੂਮ 'ਚ ਬਿਠਾ ਤਾ, ਅਤੇ ਮੈਂ ਹੈਰਾਨ ਹੋਇਆ, ਉੱਥੇ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਬਹੁਤ ਸਾਰੀ ਵੱਡੀ। ਕਹਿੰਦੇ ਮੈਨੂੰ ਬਿਠਾ ਕੇ ਅਤੇ ਆਪ ਕੁਛ ਲੈਣ ਵਾਸਤੇ ਚਲਾ ਗਿਆ ਖਾਣ ਪੀਣ ਨੂੰ, ਘਰ ਆਇਆ ਮਹਿਮਾਨ ਨੂੰ ਖੁਸ਼ਕਾਈਏ। ਕਹਿੰਦੇ ਮੈਂ ਬੜੀ ਹੈਰਾਨੀ ਨਾਲ ਫੋਟੋ ਵੱਲ ਵੇਖ ਰਿਹਾ, ਅਤੇ ਮੈਨੂੰ ਆ ਕੇ ਉਹ ਮੁੰਡਾ ਕਹਿੰਦਾ, ਵਿੱਕ ਨਾਂ ਸੀ ਉਹਦਾ ਅੰਗਰੇਜ਼, ਕਹਿੰਦਾ ਕਿ ਤੁਹਾਨੂੰ ਕੋਈ ਅਨੁਭਵ ਹੋਇਆ ਹਰਿਮੰਦਰ ਸਾਹਿਬ ਦੇ ਵਿੱਚੋਂ ਕੁਛ ਦਿਸਦਾ? ਕਹਿੰਦੇ ਮੈਂ ਉੱਤੋਂ ਉੱਤੋਂ ਪਕਾ ਹੀ ਦਿੰਦਾ, ਹਾਂ ਜੀ ਸੱਚ ਖੰਡ ਆ ਜੀ, ਹਾਂ ਜੀ ਇੱਦਾਂ ਜੀ। ਉਹ ਕਹਿੰਦੇ ਨਹੀਂ, ਤੁਹਾਨੂੰ ਕੁਛ ਅਨੁਭਵ ਹੁੰਦਾ ਨਹੀਂ। ਕਹਿੰਦੇ ਉਹਨੇ ਸੁਰਤ ਜੋੜੀ, ਸੁਰਤ ਜੋੜ ਕੇ ਬੈਠਾ ਰਿਹਾ ਉਹ ਨੌਜਵਾਨ ਗੋਰਾ। ਕੁਝ ਸਮੇਂ ਬਾਅਦ ਉਹ ਗੁਣਗੁਣਾਉਣ ਲੱਗ ਪਿਆ, ਕਹਿੰਦਾ ਕਿ ਹੁਣ ਇਸ ਸਮੇਂ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਅਤੇ ਆਹ ਸ਼ਬਦ ਪੜ੍ਹ ਰਿਹਾ ਰਾਗੀ ਸਿੱਖ, ਆਹ ਸ਼ਬਦ ਪੜ੍ਹਿਆ ਜਾ ਰਿਹਾ। ਕਹਿੰਦਾ ਮੈਂ ਹੈਰਾਨ, ਸਮਾਂ ਨੋਟ ਕੀਤਾ, ਤਰੀਕ ਨੋਟ ਕਰ ਲਈ, ਸਾਰਾ ਕੁਛ ਨੋਟ ਕਰ ਲਿਆ। ਕਹਿੰਦੇ ਕਿ ਉੱਥੇ ਮੈਂ ਰਿਹਾ, ਫਿਰ ਵੀ ਨੌਜਵਾਨ ਨੂੰ ਮਿਲਦਾ ਰਿਹਾ। ਕਹਿੰਦੇ ਇੰਡੀਆ ਵਾਪਸ ਆਇਆ, ਮੈਂ ਸਾਰੀ ਪੁੱਛ ਪੜਤਾਲ ਕੀਤੀ, ਆਹ ਤਰੀਕ ਸੀ, ਇੰਨਾ ਸਮਾਂ ਸੀ, ਕਿਹੜਾ ਰਾਗੀ ਲੱਗਿਆ ਸੀ। ਸੋ ਉਹਨਾਂ ਸਾਰਾ ਦੱਸਿਆ, ਰਾਗੀ ਨੂੰ ਮਿਲੇ, ਉਹਨਾਂ ਦੱਸਿਆ, ਉਹਦੇ ਹਾਂ ਮੈਂ ਇਹ ਸ਼ਬਦ ਜਿਹੜਾ ਸੀ ਪੜ੍ਹ ਰਿਹਾ ਸੀ। ਹੈਰਾਨੀ ਦੀ ਗੱਲ ਵੇਖੋ, ਸੁਰਤ ਦੀ ਖੇਡ, ਉਦੋਂ ਕੁਛ ਵੀ ਨਹੀਂ ਸੀ, ਰੇਡੀਓ ਨਹੀਂ ਸੀ, ਕੁਛ ਨਹੀਂ ਸੀ, ਪਰ ਹਰਿਮੰਦਰ ਸਾਹਿਬ ਦਾ ਕੀਰਤਨ ਇੰਨੀ ਇਕਾਂਤ ਸ਼ਾਂਤ ਬਿਰਤੀ ਜੋੜ ਕੇ, ਉਹ ਗੁਰੂ ਦਾ ਪਿਆਰਾ ਹਰਿਮੰਦਰ ਸਾਹਿਬ ਨਾਲ ਜੁੜਦਾ ਸੀ, ਉੱਥੇ ਬੈਠੇ ਨੂੰ ਕੀਰਤਨ ਸੁਣਦਾ ਉਹਨੂੰ। ਧੰਨ ਧੰਨ ਗੁਰੂ ਹਰਿਰਾਜ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਲਿਆ ਭਾਈ ਗੋਂਦਾ ਜੀ ਨੇ, ਧਿਆਨ ਧਰ ਕੇ ਗੁਰੂ ਹਰਿਰਾਜ ਸਾਹਿਬ ਦੇ ਚਰਨਾਂ ਦਾ ਸੁਰਤ ਜੋੜ ਦੀ, ਐਸੀ ਸੁਰਤ ਜੋੜੀ, ਐਸੀ ਜੋੜੀ, ਐਸੀ ਲਿਵ ਲੱਗੀ ਗੁਰੂ ਚਰਨਾਂ ਦੇ ਵਿੱਚ। ਸਤਸੰਗੀਓ, ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਨੇ ਦੀਵਾਨ ਸਜਾਇਆ ਸਵੇਰੇ ਅੰਮ੍ਰਿਤ ਵੇਲੇ, ਅੰਮ੍ਰਿਤ ਵੇਲੇ ਦੀਵਾਨ ਸਜਾ ਕੇ ਗੁਰੂ ਹਰਿਰਾਜ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਚੌਂਕੜਾ ਮਾਰ ਲਿਆ, ਨਾ ਗੁਰੂ ਜੀ ਨੇ ਆਪਣੇ ਚਰਨ ਹਿਲਾਏ, ਨਾ ਆਪਣੇ ਹੱਥ ਹਿਲਾਏ, ਨਾ ਮਹਾਰਾਜ ਹਿੱਲੇ, ਨਾ ਉਹਨਾਂ ਨੇਤਰ ਖੋਲ੍ਹੇ। ਦੀਵਾਨ ਦੀ ਸਮਾਪਤੀ ਹੋ ਗਈ ਔਰ ਲਾਂਗਰੀ ਸਿੱਖ ਜਿਹੜਾ ਸੀ ਲੰਗਰ ਲੈ ਕੇ ਆਇਆ, ਮਾਰੇ ਕਿਰਪਾ ਕਰੋ ਲੰਗਰ ਛਕੋ, ਗੁਰੂ ਜੀ ਨਹੀਂ ਹਿੱਲੇ, ਨਾ ਬੋਲੇ ਨਾ ਹਿੱਲੇ। ਸਮਾਂ ਲੰਘਦਾ ਗਿਆ, ਦੁਪਹਿਰ ਦਾ ਸਮਾਂ ਹੋ ਗਿਆ, ਦੁਪਹਿਰੇ ਲੰਗਰ ਪ੍ਰਸ਼ਾਦ ਬਣਾਇਆ ਗੁਰੂ ਮਹਾਰਾਜ ਦੇ ਲਈ, ਪ੍ਰਸ਼ਾਦ ਪਾਣੀ ਲੈ ਕੇ ਆਉਂਦਾ, ਨਹੀਂ ਮਹਾਰਾਜ ਨੇ ਆਵਾਜ਼ ਨਹੀਂ ਦਿੱਤੀ, ਹਿੱਲੇ ਹੀ ਨਹੀਂ। ਸ਼ਾਮ ਦਾ ਵਕਤ ਹੋ ਗਿਆ, ਸਤਸੰਗੀਓ, ਬਿਰਤੀ ਸੁਰਤੀ ਗੁਰੂ ਮਹਾਰਾਜ ਨੇ ਐਂ ਟਕਾਈ ਹੋਈ, ਮਹਾਰਾਜ ਬੈਠੇ ਨੇ, ਰਹਿਰਾਜ ਸਾਹਿਬ ਦਾ ਪਾਠ ਹੋਇਆ, ਅਰਦਾਸ ਹੋਈ, ਅਤੇ ਗੁਰੂ ਮਹਾਰਾਜ ਨੇ ਆਪਣੇ ਨੇਤਰ ਖੋਲ੍ਹੇ ਗੁਰੂ ਹਰਿਰਾਜ ਸਾਹਿਬ ਜੀ ਨੇ। ਸਿੱਖ ਹੈਰਾਨ ਹੋ ਗਏ, ਮਹਾਰਾਜ ਅੱਜ ਕੀ ਖੇਡ ਵਰਤ ਗਈ। ਸੇਰ ਦਾ ਸੱਚੇ ਪਾਤਸ਼ਾਹ ਆਪ ਸਮਾਧੀ ਸਥੇ ਤੋਂ ਸਰੂਪ ਹਿਲਾਇਆ ਹੀ ਨਹੀਂ ਆਪ ਨੇ ਆਪਣਾ, ਐਨ ਚੌਂਕੜੇ 'ਚ ਸਥੇ, ਤੈਨੂੰ ਕਹਿੰਦੇ ਨਿਰਵਿਕਲਪ ਸਮਾਧੀ, ਇਹਨੂੰ ਕਹਿੰਦੇ ਅਖੰਡ ਸਮਾਧੀ। ਇੱਕ ਟੱਕ ਪਰਮੇਸ਼ਰ ਦੇ ਨਾਲ ਸੁਰਤ ਜੋੜੀ ਰੱਖਣੀ, ਨਾ ਅੱਖਾਂ ਨਾਲ ਵੇਖਣਾ, ਨਾ ਕੰਨਾਂ ਨਾਲ ਕੁਛ ਸੁਣਨਾ, ਨਾ ਹੱਥ ਪੈਰ ਹਿਲਾਉਣੇ, ਐਨ ਅਡੋਲ ਅਚਲ ਸਮਾਧੀ। ਗੁਰੂ ਹਰਿਰਾਜ ਸਾਹਿਬ ਜੀ ਕਹਿਣ ਲੱਗੇ, ਸਾਡਾ ਪਿਆਰਾ ਸੇਵਕ ਭਾਈ ਗੋਂਦਾ ਜੀ ਸ੍ਰੀ ਕੀਰਤਪੁਰ ਸਾਹਿਬ ਤੋਂ ਗਿਆ ਹੈ ਕਾਬਲ,
ਅੱਜ ਉਹਨੇ ਸਾਡੇ ਸੁਰਤੀ ਨਾਲ ਚਰਨ ਪਕੜਨ ਲਈ ਸਾਨੂੰ ਛੱਡਿਆ ਹੀ ਨਹੀਂ ਉਹਨੇ। ਐਸੀ ਉਹਨੇ ਸਾਡੇ ਪ੍ਰੀਤ ਚਰਨਾਂ ਨੂੰ ਡੋਰ ਪਾਈ ਪਿਆਰ ਦੀ, ਜੇ ਅਸੀਂ ਚਰਨ ਹਿਲਾਉਣੇ ਹੀ ਸੀ ਤਾਂ ਉਹਦਾ ਧਿਆਨ ਟੁੱਟਦਾ ਸੀ। ਇਸ ਲਈ ਅਸੀਂ ਬੈਠੇ ਰਹੇ, ਉਹਦੀ ਸੁਰਤ ਜੁੜ ਗਈ, ਉਹਨੇ ਸਾਡੇ ਚਰਨ ਫੜ ਲਏ ਘੁੱਟ ਕੇ, ਸੁਰਤੀ ਦੁਆਰਾ ਸਾਨੂੰ ਹਿੱਲਣ ਦਿੱਤਾ ਉਹਨੇ। ਸ਼ਰਧਾ ਵਾਲੇ ਸਿੱਖ ਹੱਥ ਜੋੜ ਲਏ, ਵਾਹਿਗੁਰੂ ਵਾਹਿਗੁਰੂ। ਸ਼ੰਕਾਵਾਦੀ ਹੁੰਦੇ ਪਿਆਰੇ, ਉਹ ਤਰਕਵਾਦੀ ਸੋਚ ਹੁੰਦੀ, ਹਰੇਕ ਦੀ ਕੁਝ ਸੋਚ ਨਹੀਂ, ਆਹ ਕੀ ਉਹ ਕੀ। ਉਹ ਵਿੱਚੋਂ ਘੁਸਰ ਮੁਸਰ ਕੁਝ ਨੇ ਕੀਤੀ, ਕਹਿੰਦੇ ਕਿ ਇਹ ਕਿੱਦਾਂ ਹੋ ਸਕਦਾ। ਟਾਈਮ ਨੋਟ ਕੀਤਾ, 6 ਮਹੀਨੇ ਬਾਅਦ ਭਾਈ ਗੋਂਦਾ ਜੀ ਆਏ ਸੰਗਤ ਲੈ ਕੇ, ਦਸਵੰਧ ਦੀ ਕਾਰਪੇਟਾਂ ਲੈ ਕੇ ਆਏ, ਮਾਰੇ ਦੇ ਹਜ਼ੂਰ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨਾਲ ਆਈਆਂ, ਸੇਵਾ ਸਿਮਰ ਦੇ ਲਾਹੇ ਲਏ। ਅਤੇ ਜਿਹੜੇ ਸ਼ੰਕਾਵਾਦੀ ਸੀ, ਉਹਨਾਂ ਇੱਕ ਦਿਨ ਫਿਰ ਭਾਈ ਗੋਂਦਾ ਜੀ ਦੇ ਜਿਹੜਾ ਲਾਗੇ ਸੇਵਕ ਰਹਿੰਦਾ ਸੀ, ਉਹਨੂੰ ਪੁੱਛਿਆ, ਭਾਈ ਇੱਦਾਂ ਇੱਦਾਂ ਫਲਾਣੀ ਫਲਾਣੀ ਤਰੀਕ ਸੀ ਅਤੇ ਇੱਦਾਂ ਸੀ ਆਹ ਸਮਾਂ ਸੀ, ਅਤੇ ਉਦੋਂ ਭਾਈ ਗੋਂਦਾ ਜੀ ਕੀ ਕਰਦੇ ਸੀ। ਕਹਿੰਦਾ ਮੈਨੂੰ ਤਰੀਕ ਦਾ ਪੱਕਾ ਪਤਾ ਨਹੀਂ, ਇੱਕ ਦਿਨ ਭਾਈ ਗੋਂਦਾ ਜੀ ਸਾਰਾ ਦਿਨ ਹੀ ਸਮਾਧੀ 'ਚ ਰਹੇ, ਨਾ ਖਾਧਾ ਨਾ ਪੀਤਾ ਕੁਛ, ਸਾਰਾ ਦਿਨ ਹੀ ਸਮਾਧੀ 'ਚ ਰਹੇ। ਮਤਲਬ ਕਿ ਭਾਈ ਗੁਰੂ ਜੀ ਦੇ ਚਰਨਾਂ ਨਾਲ ਚਿੱਤ ਜੋੜ ਲਿਆ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਨਾਮ। ਸੋ ਗੁਰੂ ਜੀ ਕਹਿੰਦੇ ਹਨ, ਗੁਰ ਪੂਰੇ ਚਰਨੀ ਲਾਇਆ, ਪੂਰਿਆਂ ਗੁਰਾਂ ਨੇ ਕਿਰਪਾ ਕੀਤੀ, ਆਪਣੇ ਚਰਨਾਂ ਨਾਲ ਸਾਨੂੰ ਜੋੜ ਲਿਆ, ਹਰ ਸੰਗ ਸਹਾਈ ਪਾਇਆ। ਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ, ਗੁਰੂ ਤੋਂ ਨਾਮ ਦਾਨ ਲੈ ਕੇ, ਨਾਮ ਸਿਮਰਨ ਬੰਦਗੀ ਕਰਕੇ, ਜਿਹੜਾ ਵਾਹਿਗੁਰੂ ਅੰਗ ਸੰਗ ਸਾਡੇ ਰਹਿੰਦਾ ਉਹ ਪਾ ਲਿਆ, ਪਰਮੇਸ਼ੁਰ ਸਾਡੇ ਨਾਲ ਹੀ ਹੈ। ਨਿਕਟੇ ਅਰ ਭੇਦ ਨਾ ਪਾਇਆ, ਹੈ ਸਾਡੇ ਅੰਦਰ ਹੀ ਹੈ ਪਰ ਸਾਨੂੰ ਭੇਦ ਹੀ ਨਹੀਂ ਪ੍ਰਾਪਤ ਹੋਇਆ। ਸਤਸੰਗੀ ਤੂੰ ਹਿਰਦੇ ਗੁਪਤ ਵਸੇ, ਦਿਨ ਰਾਤੀ ਤੇਰਾ ਭਾਉ ਨਾ ਬੁਝੇ ਗਵਾਰੀ। ਇਹ ਵਾਹਿਗੁਰੂ ਤੂੰ ਹਿਰਦੇ 'ਚ ਵੱਸਦਾ, ਦਿਨੇ ਰਾਤ ਵੱਸਦਾ, ਅਸੀਂ ਮੂਰਖ ਇਸ ਗੱਲ ਨੂੰ ਸਮਝ ਹੀ ਨਹੀਂ ਸਕੇ। ਸੋ ਇਸ ਲਈ ਹਰ ਸੰਗ ਸਹਾਈ ਪਾਇਆ, ਜਿਹੜਾ ਵਾਹਿਗੁਰੂ ਹਰ ਹਰੀ ਸਾਡੇ ਅੰਗ ਸੰਗ ਹੈ, ਸਹਾਇਤਾ ਕਰਦਾ ਸਾਡੀ, ਗੁਰੂ ਜੀ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਪਾ ਲਿਆ। ਜਹ ਜਾਈਏ ਤਹਾਂ ਸੁਹੇਲੇ, ਹੁਣ ਜਹ ਜਾਈਏ ਜਿੱਥੇ ਵੀ ਜਾਂਦੇ ਹਾਂ ਉੱਥੇ ਸੁਖੀ ਹਾਂ। ਸੰਤਨ ਕਉ ਆਨੰਦ ਸਗਲ ਹੀ ਜਾਈ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਹਰੇਕ ਥਾਂ 'ਤੇ ਆਨੰਦ ਹੀ ਆ, ਜਿੱਥੇ ਵੀ ਚਲੇ ਜਾਣ ਆਨੰਦ ਹੀ ਆਨੰਦ ਹੈ, ਆਨੰਦ ਵਿੱਚ ਰਹਿੰਦੇ ਨੇ ਸਤਸੰਗ। ਪੰਜਾਬ ਦੇ ਵਿੱਚ ਕਿਤੇ ਕਿਤੇ ਤੁਸੀਂ ਸਤਸੰਗ ਬੱਸ ਵੇਖੀ ਹੋਏਗੀ, ਪੈਪਸੋ ਟਰਾਂਸਪੋਰਟ, ਉਹਨਾਂ ਦਾ ਲੋਗੋ ਜਿਹੜਾ ਲੱਗਾ ਨਾ ਬੱਸ ਦੇ ਉੱਤੇ ਲੋਗੋ, ਉੱਥੇ ਇਹ ਪੰਕਤੀ ਲਿਖੀ ਹੁੰਦੀ ਹੈ, ਬੱਸ ਦੇ ਉੱਤੇ ਲੋਗੋ ਗੋਲ ਆਕਾਰ ਦਾ ਵੱਡਾ, ਪੈਪਸੂ ਰੋਡਵੇਜ, ਅਤੇ ਉਹਦੇ ਉੱਤੇ ਇਹ ਪੰਕਤੀ ਲਿਖੀ ਹੁੰਦੀ, ਜਹ ਜਾਈਏ ਤਾਂ ਸੁਹੇਲੇ, ਜਿੱਥੇ ਜਾਈਏ ਉੱਥੇ ਆਨੰਦ ਆ। ਕਰ ਕਿਰਪਾ ਪ੍ਰਭ ਮੇਲੇ, ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਕਰਕੇ ਪ੍ਰਭੂ ਨੇ, ਵਾਹਿਗੁਰੂ ਨੇ ਗੁਰੂ ਦੀ ਕਿਰਪਾ ਨਾਲ ਸਾਨੂੰ ਮਿਲਾ ਲਿਆ, ਆਪਣੇ ਨਾਲ ਅਭੇਦ ਕਰ ਲਿਆ। ਹਰ ਗੁਣ ਗਾਵੋ ਸਦਾ ਸੁਭਾਈ, ਸਤਿਗੁਰੂ ਜੀ ਫਰਮਾਨ ਕਰਦੇ ਭਾਈ ਹਰੀ ਦੇ ਗੁਣ ਗਾਓ, ਸਦਾ ਹੀ ਗਾਓ। ਅਤੇ ਸੁਭਾਈ ਕਹਿੰਦੇ ਸੁੱਤੇ ਸੁਭਾ। ਇਹ ਪਾਠ ਜਿਹੜਾ ਸਤਸੰਗੀਓ, ਇਹ ਕੁਛ ਗੁਰਮੁਖ ਕਰਦੇ ਨੇ, ਸੋ ਭਾਈ ਜਿੱਦਾਂ ਆਪਾਂ ਰੋਜ਼ ਮੰਗਲ ਚਰਨਾ ਕਰ ਚਰਨਾ ਜੋ ਮਹਾਰਾਜ ਦੇ ਮੰਗਲ ਚਰਨ ਕਰਦੇ ਹਾਂ, ਸੋ ਕਹੋ ਟਲ ਗੁਰਸੇਵੀਏ ਐਨ ਸਸੈ ਸੁਭਾਏ। ਸੁਭਾਏ ਪਾਠ ਹੈ, ਕੋਈ ਸੁਭਾਏ ਪਾਠ ਕਰਦਾ। ਸੰਪਰਦਾਈ ਮਹਾਂਪੁਰਸ਼ ਸੁਭਾਈ ਪਾਠ ਕਰਦੇ ਨੇ, ਜੇ ਸੁਭਾਈ ਕਰਾਂਗੇ ਤਾਂ ਇਹਦਾ ਅਰਥ ਸਹਿਜ ਸੁਭਾਅ, ਸੁਤੇ ਸਿੱਧ, ਕੁਦਰਤੀ, ਕੋਈ ਕੰਮ ਕੁਦਰਤੀ ਹੋ ਹੀ ਜਾਣਾ, ਚੱਲੀ ਜਾਣਾ, ਉਹਨੂੰ ਕਹਿੰਦੇ ਕੁਦਰਤੀ ਸਹਿਜ ਸੁਭਾਅ। ਆਹ ਤਾਂ ਕੰਮ ਮੈਂ ਸਹਿਜ ਸੁਭਾਅ ਹੀ ਕਰਤਾ। ਅਤੇ ਜੇ ਸੁਭਾਈ ਸੋ ਭਾਈ ਪਾਠ ਕਰਾਂਗੇ, ਸੋ ਸ੍ਰੇਸ਼ਟ ਭਾਈ ਪ੍ਰੇਮ ਦੇ ਨਾਲ, ਇਹਦਾ ਅਰਥ ਇਹ ਬਣ ਜਾਂਦਾ। ਇਸ ਵਾਸਤੇ ਭਾਈ ਸਹਿਜ ਸੁਭਾਅ ਹੀ ਵਾਹਿਗੁਰੂ ਦੇ ਗੁਣ, ਪਰਮੇਸ਼ਰ ਦੇ ਗੁਣ ਗਾਈ ਜਾਓ। ਗੁਣ ਕਿੱਦਾਂ ਗਾਉਣੇ ਨੇ ਸਤਸੰਗੀਓ? ਤੰਦਰੁਸਤ ਸਰੀਰ ਮਿਲਿਆ ਵਾਹਿਗੁਰੂ ਤੇਰੀ ਕਿਰਪਾ, ਪਰਿਵਾਰ ਸੁਖੀ ਹੈ ਵਾਹਿਗੁਰੂ ਤੇਰੀ ਕਿਰਪਾ,
ਸੋਹਣਾ ਕਾਰ ਹੈ ਪਰਮਾਤਮਾ ਤੇਰੀ ਕਿਰਪਾ, ਬੱਚੇ ਆਗਿਆਕਾਰ ਨੇ, ਵਾਹਿਗੁਰੂ ਤੇਰੀ ਕਿਰਪਾ। ਦਾਤਾਂ ਵਿੱਚੋਂ ਦਾਤਾ ਜਿਹੜਾ ਉਹਨੂੰ ਵੇਖਣਾ ਹੈ ਅਤੇ ਇਸ ਤਰੀਕੇ ਨਾਲ ਉਹਦੇ ਗੁਣ ਗਾਈ ਜਾਣੇ। ਹਾਏ ਵਾਹਿਗੁਰੂ ਤੇਰੀ ਮਿਹਰ, ਤੂੰ ਦਾਤਾਂ ਦਿੰਦਾ, ਬਖਸ਼ਿਸ਼ਾਂ ਕਰਦਾ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ, ਚੌਥੀ ਅਤੇ ਛੇਵੀਂ ਅਸ਼ਟਪਦੀ ਵਿੱਚ ਵਾਹਿਗੁਰੂ ਦੀਆਂ ਦਾਤਾਂ ਦਾ ਜ਼ਿਕਰ ਕੀਤਾ, ਬੇਅੰਤ ਦਾਤਾਂ। ਅਤੇ ਦਾਤੇ ਨੂੰ ਚੇਤੇ ਕਰਨਾ ਦਾਤਾਂ ਦਾਤਾਂ ਦੇ ਵਿੱਚੋਂ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਬੜੇ ਪਿਆਰ ਨਾਲ ਸਹਿਜ ਸੁਭਾਅ ਹੀ ਵਾਹਿਗੁਰੂ ਦੇ ਗੁਣ ਗਾਉਣਾ ਕਰੋ ਸਦਾ ਹੀ, ਫਿਰ ਕੀ ਮਿਲੇਗਾ? ਮਹਾਰਾਜ ਕਹਿੰਦੇ ਮਨ ਚਿੰਦੇ ਸਗਲੇ ਫਲ ਪਾਵਹੋ। ਭਾਈ ਮਨ ਇੱਛਤ ਫਲ, ਜੋ ਮਨ 'ਚ ਚਿੰਦੇ ਸੋਚੇ ਨੇ ਨਾ ਉਹ ਫਲ ਮਿਲ ਜਾਣਗੇ। ਜੀ ਕੈ ਸੰਗ ਸਹਾਈ, ਫਿਰ ਪਰਮਾਤਮਾ ਜੀਵ ਦੇ ਅੰਗ ਸੰਗ ਸਹਾਇਤਾ ਕਰੇਗਾ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਆਪਾਂ, 18ਵੀਂ ਅਸ਼ਟਪਦੀ ਪੜ੍ਹਦੇ ਹਾਂ ਜਿਸ 'ਚ ਗੁਰੂ ਕੀ ਮਹਿਮਾ ਗਾਈ ਗਈ ਹੈ। ਸੱਤ ਪੁਰਖ ਜਿਨ ਜਾਣੇ ਆ, ਸਤਿਗੁਰ ਤਿਸ ਕਾ ਨਾਓ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਉਹਦੇ 'ਚ ਆਪਾਂ ਪੰਕਤੀ ਪੜ੍ਹਦੇ ਹਾਂ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਖਿਆਲ ਕਰਿਓ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਇਹਦਾ ਅਰਥ ਕੀ ਹੈ? ਆਹਦੇ ਗੁਰੂ ਆਪਣੇ ਸਿੱਖ ਨੂੰ ਆਪਣੇ ਅੰਦਰੋਂ, ਜੀ ਦੇ ਅੰਦਰੋਂ ਸੰਭਾਲਦਾ ਹੈ, ਚੇਤੇ ਕਰਦਾ ਹੈ। ਬੱਚਾ ਜਨਮ ਲੈਂਦਾ, ਮਾਂ ਉਹਨੂੰ ਆਪਣੇ ਉਦਰ 'ਚ ਰੱਖਦੀ ਹੈ, ਉਹਨੂੰ ਆਪਣੇ ਖੂਨ ਦੇ ਨਾਲ ਸਿੰਜਦੀ ਹੈ, ਉਹਦਾ ਸਰੀਰ ਬਣਦਾ ਪਰਮਾਤਮਾ ਦੀ ਕਿਰਪਾ ਨਾਲ। ਬੱਚੇ ਨੇ ਜਨਮ ਲੈ ਲਿਆ ਅਤੇ ਮਾਂ ਨੇ ਦੁੱਧ ਦੇ ਦੇ ਕੇ ਉਹਨੂੰ ਪਾਲਿਆ, ਆਪਣੀ ਗੋਦ ਦਾ ਨਿੱਘ ਦਿੱਤਾ। ਵੱਡਾ ਹੋਇਆ, ਹੱਥੋਂ ਹੱਥ ਨਚਾਈਏ ਬਣਜਾਰਿਆ ਮਿੱਤਰਾ, ਜਿਉਂ ਜਸਦਾ ਕਰ ਕਾਨ। ਫਿਰ ਉਹਨੂੰ ਹੱਥੋਂ ਹੱਥ ਨਚਾਉਂਦੇ ਨੇ, ਖਡਾਉਂਦੇ ਨੇ, ਕਦੇ ਕਿਸੇ ਚੁੱਕ ਲਿਆ, ਕਦੇ ਕਿਸੇ ਚੁੱਕ ਲਿਆ, ਕਦੇ ਕਿਸੇ ਚੁੱਕ ਲਿਆ, ਉਹਦੀ ਪਰਵਰਿਸ਼ ਕਰ ਰਹੇ ਨੇ, ਉਹਨੂੰ ਸੰਭਾਲ ਰਹੇ ਨੇ। ਸਤਸੰਗੀ ਵੱਡਾ ਹੁੰਦਾ, ਫਿਰ ਉਹ ਜਿਹੜਾ ਹੈ ਉਹਨੂੰ ਉਹਦੀ ਸੇਵਾ ਸੰਭਾਲ ਚੱਲਦੀ ਹੈ, ਉਹਨੂੰ ਸਾਂਭਦੇ ਨੇ। ਪਰਿਵਾਰ ਆ ਗਿਆ, ਗਾਂ ਘਰ ਵਾਲੀ ਆ ਗਈ, ਸੇ ਸਤਸੰਗੀ ਬੱਚੇ ਉਹਨੂੰ ਸੰਭਾਲਦੇ ਨੇ। ਜੇ ਕੋਈ ਐਸਾ ਕਾਰਨ ਬਣ ਜਾਵੇ, ਕੋਈ ਨਾ ਕੋਈ ਸੰਸਥਾ, ਕੋਈ ਨਾ ਕੋਈ ਭੈਣ ਭਰਾ ਸਾਂਭ ਲੈਂਦਾ। ਜੇ ਪਿਆਰੇ ਕੋਈ ਵੀ ਸਾਂਭਣ ਵਾਲਾ, ਕੋਈ ਬੱਚਾ ਅਨਾਥ ਹੋ ਗਿਆ ਤਾਂ ਇਹਨੂੰ ਜਿਹੜੀਆਂ ਐਨ ਜੀ ਓ ਬਣੀਆਂ ਹੋਈਆਂ ਉਹ ਸਾਂਭ ਲੈਂਦੀ ਆ, ਕੋਈ ਸੰਸਥਾ ਨੂੰ ਸਾਂਭ ਲੈਂਦੀ ਹੈ। ਜਦੋਂ ਸਰੀਰ ਛੁੱਟ ਜਾਂਦਾ ਤਾਂ ਪਿਆਰੇ ਫਿਰ ਉਹਦਾ ਭੈਣ ਭਰਾ ਰਿਸ਼ਤੇਦਾਰ ਆਦਿਕ ਸੰਸਕਾਰ ਕਰ ਦਿੰਦੇ, ਉਹਦੇ ਸਰੀਰ ਨੂੰ ਸਾਂਭ ਦਿੰਦੇ ਨੇ। ਜੇ ਪਿਆਰੇ ਸਰੀਰ ਲਵਾਰਸ ਹੋ ਜਾਏ ਤਾਂ ਉਹਨੂੰ ਫਿਰ ਕੁਦਰਤ ਸਾਂਭ ਦਿੰਦੀ ਹੈ, ਭਾਵ ਕਿ ਕੁਦਰਤੀ ਤੌਰ 'ਤੇ ਉਹ ਸਰੀਰ ਜਿਹੜਾ ਹੈ ਉਹਨੂੰ ਫਿਰ ਕੁਦਰਤ ਆਪਣੇ ਆਪ ਸਾਂਭ ਦਿੰਦੀ। ਪਰ ਜਿਹੜੀ ਜੀਵ ਆਤਮਾ ਹੈ ਇਹਨੂੰ ਕੋਈ ਨਹੀਂ ਸਾਂਭ ਸਕਦਾ, ਨਾ ਭੈਣ ਭਰਾ, ਨਾ ਰਿਸ਼ਤੇਦਾਰ, ਨਾ ਕੋਈ ਵੀ। ਉਹਨੂੰ ਸਾਂਭਣ ਵਾਲਾ, ਉਹਦੀ ਸਹਾਇਤਾ ਕਰਨ ਵਾਲਾ ਇੱਕ ਪਰਮਾਤਮਾ ਅਤੇ ਗੁਰੂ ਹੀ ਹੈ। ਸਤਿਗੁਰ ਸਿੱਖ ਕੋ ਜੀ ਨਾਲ ਸਮਾਰਾ, ਗੁਰੂ ਜੀ ਆਪਣੇ ਸਿੱਖ ਨੂੰ ਅੰਦਰੋਂ ਜੀ ਦੇ ਨਾਲ ਉਹਦੀ ਜੀਵ ਆਤਮਾ ਨੂੰ ਸਾਂਭਦੇ, ਪਰਲੋਕ ਤੱਕ ਉਹਦੀ ਗੁਰੂ ਮਦਦ ਕਰਦਾ ਅਤੇ ਉਹਦੀ ਕਿਰਪਾ ਕਰਦਾ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਜੀ ਕੇ ਸੰਗ ਸਹਾਈ, ਜਿਹੜਾ ਪਰਮਾਤਮਾ ਹੈ, ਗੁਰੂ ਹੈ, ਜੀਵ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ, ਉਹਦੀ ਰਹਾਓ, ਵਿਸ਼ਰਾਮ ਦੇ ਕੇ ਮਿਹਰ ਕਰਦੇ ਸੱਚੇ ਪਾਤਸ਼ਾਹ। ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਦਾ ਅਰਥ ਹੈ ਸਤਸੰਗੀ ਨਰਾਂ ਨਰਾਂ 'ਚ ਆਇਆ ਹੋਇਆ ਪਰਮੇਸ਼ਰ। ਹੁਣ ਗੁਰਬਾਣੀ ਦੀ ਸੰਥਿਆ ਕਰਨ ਦੀ ਆਪਾਂ ਨੂੰ ਲੋੜ ਕਿਉਂ ਪੈਂਦੀ ਹੈ? ਫਿਰ ਪੰਥ ਦੇ ਵਿੱਚ ਦਮਦਮਿਨ ਟਕਸਾਲ ਦੀ ਸਤਸੰਗੀ ਉਹ ਸ਼ੁੱਧ ਬਾਣੀ ਪੜ੍ਹਨ ਦੇ ਵਿੱਚ ਮੁਹਾਰਤ ਹੈ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਇਕੱਲੀ ਇਕੱਲੀ ਲਗਾ ਮਾਤਰਾ ਦਾ ਖਿਆਲ ਕਰਨਾ। ਪ੍ਰਮਾਣ ਦੇ ਤੌਰ 'ਤੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਜਿਹਨੇ ਸੰਥਿਆ ਨਹੀਂ ਕੀਤੀ ਉਹ ਪੜ੍ਹੇਗਾ ਪਤਾਲਾਂ ਪਤਾਲ ਲੱਖ ਗਾਸਾਂ ਗਾਸ, ਸਮਝ ਗਏ? ਇੱਕ ਇੱਕ ਕੰਨਾ ਹੀ ਛੱਡਤਾ ਵਿੱਚੋਂ। ਪਾਤਾਲਾਂ ਪਾਤਾਲ ਹੈ, ਤੁਹਾਨੂੰ ਪਤਾਲਾਂ ਪਤਾਲ ਬੋਲਣਾ ਗਲਤ ਹੈ। ਇਹਦੇ ਪੱਪਾ ਤੱਤੇ ਕੰਨਾ ਲੱਲਾ ਪਤਾਲ, ਆਕਾਰ ਪਾਠ ਹੈ, ਆਕਾਰ ਨੂੰ ਆਕਾਰ ਪੜ੍ਹਨਾ ਗਲਤ ਹੈ। ਇਸ ਲਈ ਇੱਕ ਇੱਕ ਲਗਾ ਮਾਤਰਾ ਦਾ ਵਿੱਚ ਹੋਣਾ, ਉਹਦੀ ਆਵਾਜ਼ ਦੇਣੀ, ਫਿਰ ਬਾਣੀ ਸ਼ੁੱਧ ਪੜ੍ਹੀ ਜਾਂਦੀ ਹੈ। ਇੱਥੇ ਪਾਠ ਨਾਰਾਇਣ ਪ੍ਰਾਣ ਆਧਾਰਾ, ਜੇ ਨਾਰਾਇਣ ਬੋਲਦਾ ਗਲਤ ਹੈ, ਕਿਉਂਕਿ ਨੰਨੇ ਕੰਨਾ ਪਹਿਲਾਂ ਜਿਹੜਾ ਉਹਨੂੰ ਆਪਾਂ ਛੱਡ ਹੀ ਗਏ।
ਇਸ ਲਈ ਨਾਰਾਇਣ ਪ੍ਰਾਣ ਆਧਾਰ ਆ। ਨਾਰਾਇਣ ਦਾ ਅਰਥ ਨਰਾਂ, ਨਰਾਂ ਵਿੱਚ ਆਇਣ ਆਇਆ ਹੋਇਆ ਵਾਹਿਗੁਰੂ, ਹਰੇਕ ਜੀਵ ਦੇ ਅੰਦਰ ਰਹਿਣ ਵਾਲਾ ਪਰਮਾਤਮਾ। ਪ੍ਰਾਣ ਆਧਾਰਾ, ਪ੍ਰਾਣਾਂ ਦਾ ਆਧਾਰਾ, ਇੱਥੇ ਐੜੇ ਨੂੰ ਕੰਨਾ ਨਹੀਂ ਹੈਗਾ, ਆਧਾਰਾ ਨਹੀਂ ਗਾ, ਆਧਾਰਾ ਹੁਣ ਵਾਹਿਗੁਰੂ ਹੈ, ਪਰਮਾਤਮਾ ਹੈ, ਸਾਡੇ ਪ੍ਰਾਣਾਂ ਦਾ ਆਸਰਾ ਹੈ ਭਾਈ। ਹਮ ਸੰਤ ਜਨਾਰੇ ਨਾਰਾ, ਜਿਨ੍ਹਾਂ ਮਹਾਂਪੁਰਸ਼ਾਂ ਨੇ ਇਹ ਮੰਨ ਲਿਆ ਕਿ ਪਰਮਾਤਮਾ ਸਾਡੇ ਪ੍ਰਾਣਾਂ ਦਾ ਆਸਰਾ ਹੈ, ਅਸੀਂ ਉਹਨਾਂ ਮਹਾਂਪੁਰਸ਼ਾਂ ਦੇ ਸਾਧੂ ਸੰਤਾਂ ਦੇ ਚਰਨਾਂ ਦੀ ਧੂੜ ਹਾਂ। ਪਤਿਤ ਪੁਨੀਤ ਕਰ ਲੀਨੇ, ਪਤਿਤ ਪਾਠ ਹੈ, ਪਤਤ ਨਹੀਂ, ਤੱਤੇ ਨੂੰ ਸਿਆਰੀ ਹੈ, ਉਹ ਬੋਲਣੀ ਹੈ, ਵਿਚਲੇ ਤੱਤੇ ਨੂੰ ਸਿਆਰੀ ਹੈ, ਪੱਪਾ ਤੱਤੇ ਸਿਆਰੀ ਤੱਤਾ, ਪਤਿਤਮ ਨਹੀਂ ਬੋਲਣਾ, ਪਤਿਤ ਪੁਨੀਤ ਕਰ ਲੀਨੇ। ਪਤਿਤ ਹੁੰਦੇ ਹਨ ਪਾਪੀ, ਪੁਨੀਤ ਹੁੰਦੇ ਬਹੁਤੇ ਪਵਿੱਤਰ। ਕਰ ਲੀਨੇ, ਕਰ ਦਿੱਤੇ ਵਾਹਿਗੁਰੂ ਨੇ, ਪਰਮਾਤਮਾ ਨੇ ਬੜੇ ਬੜੇ ਪਾਪੀ ਵੀ ਪਵਿੱਤਰ ਕਰ ਦਿੱਤੇ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਗਣਕਾਂ ਵਰਗੀਆਂ ਬੇਸ਼ਵਾਵਾਂ ਵੀ ਵਾਹਿਗੁਰੂ ਦੇ ਨਾਮ ਨੇ ਤਾਰਤੀਆਂ। ਕਰ ਕਿਰਪਾ ਹਰ ਜਸ ਦੀਨੇ, ਕਿਰਪਾ ਕਰਕੇ ਵਾਹਿਗੁਰੂ ਨੇ ਹਰ ਜਸ, ਪਰਮੇਸ਼ਰ ਦਾ ਜਸ ਦਿੱਤਾ, ਆਪਣੀ ਮਹਿਮਾ, ਆਪਣਾ ਜਸ, ਆਪਣੀਆਂ ਵਡਿਆਈਆਂ, ਆਪਣੀ ਸਿਫਤੋ ਸਲਾਹ, ਆਪਣੇ ਗੁਣ ਬਖਸ਼ ਦਿੱਤੇ ਪਿਆਰਿਓ। ਬੇਅੰਤ ਤਰੀਕਿਆਂ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਪਰਮਾਤਮਾ ਦੀ ਉਪਮਾ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ, ਕੀਰਤੀ ਕਰਨੀ, ਜਸ ਕਰਨਾ, ਕੀਰਤੀ ਕਹਿ ਲਈਏ, ਕੀਰਤਨ ਕਹਿ ਲਈਏ, ਸਾਜਾਂ ਨਾਲ ਕੀਰਤਨ ਕਰਨਾ ਜਾਂ ਉਹਦੇ ਗੁਣ ਗਾਉਣੇ, ਸਿਫਤ ਕਰਨੀ। ਬੇਅੰਤ ਮਹਾਰਾਜ ਨੇ ਲਿਖਿਆ ਬਾਣੀ ਦੇ ਬੇਅੰਤ ਕੁਛ, ਸਿਫਤੋ ਸਲਾਹ ਕਰਨੀ, ਉਹਦੀਆਂ ਵਡਿਆਈਆਂ ਕਰਨੀਆਂ, ਉਹਦੀ ਉਪਮਾ ਕਰਨੀ, ਉਹਦੇ ਗੁਣ ਗਾਉਣੇ। ਅਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਹਰ ਜਸ ਦੀਨੇ, ਕਿਰਪਾ ਕਰਕੇ ਵਾਹਿਗੁਰੂ ਨੇ ਆਪਣਾ ਹਰ ਜਸ ਸਾਨੂੰ ਬਖਸ਼ ਦਿੱਤਾ। ਪਾਰ ਬ੍ਰਹਮ ਕਰੇ ਪ੍ਰਤ ਪਾਲਾ, ਜਿਹੜਾ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਹੈ ਨਾ, ਇਹ ਕਿਰਪਾ ਕਰਕੇ ਜੀਵਾਂ ਦੀ ਪ੍ਰਤ ਪਾਲਣਾ ਕਰਦਾ। ਦੀਨਨ ਕੀ ਪ੍ਰਤ ਪਾਲ ਕਰੇ ਨਿਤ। ਇੱਥੇ ਵੀ ਖਿਆਲ ਕਰਨਾ ਸਤਸੰਗੀਓ, ਆਮ ਤੌਰ 'ਤੇ ਬੇਧਿਆਨੀ ਵਿੱਚ ਜਾਂ ਸੰਥਿਆ ਨਹੀਂ ਕੀਤੀ ਅਤੇ ਪਾਠ ਅਸੀਂ ਕਰਦੇ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ, ਗਲਤ ਹੈ। ਪ੍ਰਿਤ ਪਾਲਕ ਤਾਂ ਬਣੇਗਾ ਜੇ ਪੱਪੇ ਨੂੰ ਸਿਹਾਰੀ ਹੋਏਗੀ, ਤੇ ਇਹ ਸਿਹਾਰੀ ਹੁੰਦੀ ਤੱਤੇ ਨੂੰ। ਪੱਪਾ ਚਰਨਾਂ ਵਿੱਚ ਰਾਰਾ, ਤੱਤੇ ਅਨੁਸਾਰੀ, ਪੱਪੇ ਕੰਨਾ ਲੱਲਾ ਜਾਂ ਪੱਪੇ ਕੰਨਾ ਲੱਲੇ ਕੰਨਾ ਪ੍ਰਿਤ ਪਾਲਾ। ਜੇ ਪ੍ਰਿਤ ਪਾਲਾ ਬੋਲਾਂਗੇ ਤਾਂ ਪਾਠ ਗਲਤ ਹੈ, ਕਿਉਂਕਿ ਸਿਹਾਰੀ ਲੱਗੀ ਹੈ ਤੱਤੇ ਨੂੰ। ਇਸ ਵਾਸਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਾਰ ਬ੍ਰਹਮ ਕਰੇ ਪ੍ਰਤ ਪਾਲਾ। ਭਾਈ ਜਿਹੜਾ ਪਰਿਪੂਰਨ ਪਰਮੇਸ਼ਰ ਹੈ, ਜੀਆਂ ਦੀ ਪ੍ਰਤ ਪਾਲਣਾ ਕਰਦਾ, ਜੀਆਂ ਨੂੰ ਪਾਲਦਾ ਹੈ। ਸਦ ਜੀ ਸੰਗ ਰਖਵਾਲਾ, ਸਦਾ ਹੀ ਜੀਵ ਆਤਮਾ ਦੇ ਸੰਗ, ਅੰਗ ਸੰਗ ਰਾਖੀ ਕਰਦਾ ਵਾਹਿਗੁਰੂ। ਹਰ ਦਿਨ ਰੈਨ ਕੀਰਤਨ ਗਾਈਐ, ਦਿਨ ਦਾ ਭਾਵ ਦਿਨ ਅਤੇ ਰੈਣ ਦਾ ਭਾਵ ਰਾਤ। ਹਰ ਕੀਰਤਨ ਗਾਈਏ, ਦਿਨੇ ਰਾਤ ਵਾਹਿਗੁਰੂ ਦਾ ਜਸ ਗਾਈਏ, ਦਿਨੇ ਰਾਤ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਦਿਨੇ ਰਾਤ ਉਹਦੀਆਂ ਵਡਿਆਈਆਂ ਕਰੀਏ ਭਾਈ। ਬਹੁੜ ਨਾ ਜੋਨੀ ਪਾਈਏ, ਫਿਰ ਕੀ ਮਿਲਦਾ ਹੈ, ਕਹਿੰਦੇ ਬਹੁੜ ਫਿਰ ਦੁਆਰਾ ਦੁਆਰਾ, ਨਾ ਜੋਨੀ ਪਾਈਏ, ਜੀਵ ਜੂਨਾਂ ਵਿੱਚ ਨਹੀਂ ਪੈਂਦਾ, ਜੀ ਵਾਰ ਵਾਰ ਜੰਮਦਾ ਅਤੇ ਮਰਦਾ ਨਹੀਂ। ਜੇ ਪਰਮਾਤਮਾ ਦੇ ਗੁਣ ਗਾਵਾਂਗੇ, ਵਾਹਿਗੁਰੂ ਦੀ ਸਿਫਤ ਕਰਾਂਗੇ, ਉਹਦੀਆਂ ਵਡਿਆਈਆਂ ਕਰਾਂਗੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਜਿਸ ਦੇਵੈ ਪੁਰਖ ਵਿਧਾਤਾ, ਭਾਈ ਜਿਸ ਦਾ ਅਰਥ ਜਿਸ ਗੁਰਮੁਖ ਨੂੰ, ਜਿਸ ਦਾ ਅਰਥ ਹੈ ਜਿਸ ਨੂੰ, ਦੇਵੇ ਦਾ ਅਰਥ ਦੇਵੇ ਦੇਣਾ ਕਰੇ, ਪੁਰਖ ਦਾ ਅਰਥ ਪਰਿਪੂਰਨ ਪਰਮਾਤਮਾ, ਵਿਧਾਤਾ ਦਾ ਅਰਥ ਫਲ ਵਰਦਾਤਾ। ਗੁਰਬਾਣੀ ਵਿੱਚ ਬੇਅੰਤ ਵਾਰ ਵਿਧਾਤਾ ਪਾਠ ਆਏਗਾ, ਇਹਦਾ ਅਰਥ ਹੁੰਦਾ ਹੈ ਫਲ ਵਰਦਾਤਾ, ਮਤਲਬ ਜੋ ਅਸੀਂ ਕਰਦੇ ਹਾਂ ਚੰਗਾ ਜਾਂ ਮਾੜਾ, ਉਹਦਾ ਫਲ ਦੇਣ ਵਾਲਾ ਪਰਮੇਸ਼ਰ, ਉਹਨੂੰ ਕਹਿੰਦੇ ਫਲ ਵਰਦਾਤਾ, ਵਿਧਾਤਾ।
ਵਿਧਾਤਾ ਦਾ ਅਰਥ ਹੁੰਦਾ ਹੈ ਸਾਡੇ ਕੀਤੇ ਕਰਮਾਂ ਦਾ ਫਲ ਦੇਣ ਵਾਲਾ ਵਾਹਿਗੁਰੂ। ਚੰਗੇ ਕਰਮ ਕਰਾਂਗੇ ਚੰਗਾ ਫਲ, ਮਾੜੇ ਕਰਾਂਗੇ ਮਾੜਾ ਫਲ। ਹਰ ਰਸ ਤੇ ਨਹੀਂ ਜਾਤਾ, ਭਾਈ ਜਿਸ ਨੂੰ ਪਰਮਾਤਮਾ ਮਿਹਰ ਕਰ ਦੇਵੇ, ਦੇ ਦੇਵੇ ਇਹ ਦਾਤ, ਹਰ ਰਸ ਤੇ ਨਹੀਂ ਜਾਤਾ। ਜਿਹੜਾ ਹਰੀ ਦੇ ਨਾਮ ਦਾ ਰਸ ਹੈ ਨਾ, ਉਹਨਾਂ ਨੇ ਜਾਣ ਲਿਆ ਜਿਹੜਾ ਨਾਮ ਦਾ ਰਸ ਹੈ ਪਿਆਰਿਓ, ਇਹ ਰਸਾ ਰਸਾ ਕੇ ਪਿਆਰ ਨਾਲ ਪਰਮੇਸ਼ਰ ਦੇ ਗੁਣ ਗਾਵਾਂ ਕਿ ਰਸ ਤਾਂ ਮਿਲਦਾ, ਆਨੰਦ ਲੈ ਲੈ ਕੇ ਬਾਣੀ ਪੜਾਂਗੇ ਰਸ ਤਾਂ ਮਿਲਦਾ। ਸਤਸੰਗੀਓ, ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਦਾ ਫੁਰਮਾਨ ਹੈ ਕਿ ਕਈ ਤਰ੍ਹਾਂ ਦੇ ਰਸ ਅਸੀਂ ਖਾਂਦੇ, ਕਈ ਤਰ੍ਹਾਂ ਦੇ ਰਸ, ਰਸ ਮਿੱਠਾ, ਰਸ ਮਾਸ, ਰਸ ਸੋਹਣਾ, ਰਸ ਰੁੱਪਾ ਕਾਮਣ, ਰਸ ਮਿੱਠਾ, ਰਸ ਮਾਸ, ਮਾਸ ਦਾ ਰਸ, ਕਈ ਤਰ੍ਹਾਂ ਦੇ ਸਾਨੂੰ ਸਵਾਦ ਲੱਗੇ ਹੋਏ ਨੇ, ਆਹ ਵੀ ਖਾ ਲਈਏ, ਆਹ ਵੀ ਖਵਾ ਲਈਏ, ਨਿੰਦਿਆ ਦਾ ਰਸ, ਚੁਗਲੀ ਦਾ ਰਸ, ਕੌੜੇ ਬੋਲ ਬੋਲਣ ਦਾ ਰਸ, ਅਖਾਦ ਖਾਣੇ ਖਾਣ ਦਾ ਰਸ, ਕਈ ਤਰ੍ਹਾਂ ਦੇ ਰਸ, ਸੋਨਾ ਪਾਉਣ ਦਾ ਵੀ ਰਸ। ਪਿਆਰਿਓ, ਪੰਜ ਪਿਆਰੇ ਸਾਹਿਬ ਨੇ ਅੰਮ੍ਰਿਤ ਛਕਾਇਆ ਅਤੇ ਸਾਨੂੰ ਗਹਿਣੇ ਸਾਡੇ ਲਵਾ ਤੇ, ਭਾਈ ਗਹਿਣਾ ਹੈ ਪਰਮੇਸ਼ਰ ਦਾ ਨਾਮ, ਗਹਿਣਾ ਹੈ ਸਾਡੇ ਕਕਾਰ। ਅੰਮ੍ਰਿਤ ਛਕ ਲਿਆ ਅਤੇ ਅਗਲੇ ਦਿਨ ਫਿਰ ਗਹਿਣੇ ਪਾ ਲਏ, ਮਤਲਬ ਸਾਨੂੰ ਆਦਤ ਬਣੀ ਹੋਈ। ਸਤਸੰਗੀ, ਅਵਲ ਤਾਂ ਜਿਹੜੀ ਗੁਰਮਤ ਦੇ ਸਿਧਾਂਤ ਮੁਤਾਬਕ ਕੰਨ ਅਤੇ ਨੱਕ ਮਿੰਨਣੇ ਵੀ ਪਾਪ ਹੈ। ਗੁਰਮਤ ਅਨੁਸਾਰ, ਗੁਰੂ ਦੀ ਸਿੱਖਿਆ ਅਨੁਸਾਰ ਕੰਨ ਅਤੇ ਨੱਕ ਮਿੰਨਣਾ ਇਹ ਗੁਨਾਹ ਹੈ, ਪਾਪ ਹੈ, ਕਿਉਂਕਿ ਪਰਮਾਤਮਾ ਨੇ ਜਿੱਥੇ ਲੋੜ ਸੀ ਉੱਥੇ ਸਾਨੂੰ ਦਿੱਤੇ ਨੇ ਛੇਕ, ਨੱਕ, ਕੰਨ ਆਦਿਕ ਦੇ, ਫਿਰ ਅਸੀਂ ਆਪਣੇ ਹਾਰ ਸ਼ਿੰਗਾਰ ਕਰ ਲਈਏ ਚੀਜ਼ਾਂ ਕਰਦੇ ਹਾਂ। ਇਹ ਪਰਮਾਤਮਾ ਦੀ ਇਆਨਤ ਵਿੱਚ ਖਿਆਨਤ ਹੈ, ਪ੍ਰਮਾਣ ਦੇ ਤੌਰ 'ਤੇ ਆ ਗੁਰਦੁਆਰਾ ਸਾਹਿਬ ਹੈ, ਇਹ ਸਾਡੇ ਇੱਕ ਇੱਕ ਟਕੇ ਪੈਸੇ ਨਾਲ ਬਣਿਆ, ਅਤੇ ਕੋਈ ਉੱਠ ਕੇ ਭਾਈ ਕਿੱਲ ਲੈ ਕੇ ਛੇ ਕੱਢ ਦੇਵੇ, ਉੱਤੇ ਲਕੀਰ ਮਾਰ ਦੇਵੇ, ਝਰੀਟ ਮਾਰ ਦੇ, ਗੁੱਸਾ ਕਰਾਂਗੇ ਨਾ ਅਸੀਂ। ਇੱਦਾਂ ਹੀ ਵਾਹਿਗੁਰੂ ਨੇ ਸਾਨੂੰ ਸਰੀਰ ਮੰਦਰ ਦਿੱਤਾ, ਹਰ ਮੰਦਰ ਇਹ ਸਰੀਰ ਹੈ, ਇਹ ਸਰੀਰ ਹਰੀ ਦਾ ਮੰਦਰ ਹੈ। ਪਿਆਰੇ ਹੋ, ਜੇ 'ਚ ਛੇ ਕੱਢਾਂਗੇ, ਨੱਕ ਕੰਨ ਮਿੰਨਾਂਗੇ ਤਾਂ ਰੱਬ ਖੁਸ਼ ਹੋਊ ਵੀ ਮੈਂ ਤੈਨੂੰ ਦਾਤ ਦਿੱਤੀ, ਤੂੰ ਇਹਨੂੰ ਤੋੜ ਮੋੜ ਰਿਹਾ। ਸੱਚਖੰਡ ਹਰਿਮੰਦਰ ਸਾਹਿਬ ਹੈ, ਸਮੇਂ ਦੀ ਜ਼ਾਲਮ ਸਰਕਾਰ ਨੇ ਸੈਂਕੜੇ ਗੋਲੀਆਂ ਉਹਦੇ 'ਚ ਮਾਰੀਆਂ ਅਤੇ ਅਸੀਂ ਕਿੰਨਾ ਗੁੱਸਾ ਕੀਤਾ। ਪਿਆਰਿਓ, ਇਹ ਜਿਹੜਾ ਸਰੀਰ ਸਾਡਾ, ਇਹ ਵੀ ਹਰੀ ਦਾ ਮੰਦਰ ਹੀ ਹੈ, ਇਹਦੀ ਵੀ ਸੇਵਾ ਸੰਭਾਲ ਕਰਨੀ ਹੈ, ਇਹਨੂੰ ਪਿਆਰ ਕਰਨਾ, ਇਹਨੂੰ ਸਾਂਭ, ਇਹਦੀ ਸੇਵਾ ਸਫਾਈ ਰੱਖਣੀ ਹੈ, ਪਰ ਇਹਦੇ ਕਾਂਡ ਛਾਂਟ ਨਹੀਂ ਕਰਨੀ। ਪਿਆਰਿਓ, ਜਿੱਦਾਂ ਦਿੱਤਾ ਵਾਹਿਗੁਰੂ ਨੇ ਉਸੇ ਤਰ੍ਹਾਂ ਰੱਖਣਾ ਸਰੀਰ ਨੂੰ, ਉਹਦੀ ਸਾਫ਼ ਸਫਾਈ ਕਰਨੀ ਜ਼ਰੂਰੀ ਹੈ। ਕੇਸ ਵਾਹੁਣੇ, ਇਸ਼ਨਾਨ ਕਰਨਾ, ਦਾਤਣ ਕੁਰਲਾ ਬੁਰਸ਼ ਕਰਨਾ, ਇਹ ਸਫਾਈ ਹੈ। ਇਹ ਤੋਂ ਇਲਾਵਾ ਕਰਾਂਗੇ ਤਾਂ ਸਤਸੰਗ ਉਹ ਏਅੰਤ ਵਿੱਚ ਖਿਆਨਤ ਹੈ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਜਾ ਸਤੇ ਨਹੀਂ, ਹਰ ਰਾ ਸਤੇ ਨਹੀਂ ਜਾਤਾ। ਹਰੀ ਦਾ ਰਸ ਉਹਨਾਂ ਜਾਣ ਲਿਆ ਜਿਨ੍ਹਾਂ ਨੇ ਰਸ ਕਸ ਛੱਡ ਦਿੱਤੇ, ਖਾਣ ਦਾ ਰਸ, ਪੀਣ ਦਾ ਰਸ, ਸੋਨੇ ਦਾ ਰਸ, ਚਾਂਦੀ ਦਾ ਰਸ, ਕਈ ਤਰ੍ਹਾਂ ਦੇ ਰਸ, ਇਹਤੇ ਰਸ ਸਰੀਰ ਕੇ ਕੈ ਘੱਟ ਨਾਮ ਨਿਵਾਸ। ਜਿਸ ਸਰੀਰ ਵਿੱਚ ਇੰਨੇ ਰਸ ਕਸ ਨੇ, ਉੱਥੇ ਨਾਮ ਦਾ ਨਿਵਾਸ ਕਿੱਥੇ ਹੋਵੇ। ਜਮ ਕੰਕਰ ਨੇੜ ਨਾ ਆਇਆ, ਜਮ ਕੰਕਰ ਕਹਿੰਦੇ ਹਨ ਸਤਸੰਗੀਓ, ਕੰਕਰ ਦਾ ਅਰਥ ਹੁੰਦਾ ਸੇਵਕ, ਧਰਮ ਰਾਜੇ ਦੇ ਸੇਵਕ, ਜਮ ਦੂਤ, ਜਮ ਕੰਕਰ, ਜਮ ਦਾ ਅਰਥ ਜਮ, ਕੰਕਰ ਦਾ ਅਰਥ ਸੇਵਕ, ਕੰਕਰ ਦਾ ਅਰਥ ਹੁੰਦਾ ਦਾਸ, ਨੌਕਰ, ਧਰਮ ਰਾਜੇ ਦੇ ਨੌਕਰ, ਜਿਹੜੇ ਜੀਵਾਂ ਨੂੰ ਮਾਰ ਕੇ ਲਿਜਾਂਦੇ ਨੇ, ਜਿਵੇਂ ਪ੍ਰਸ਼ਾਸਨ ਦੇ ਪੁਲਿਸ ਮਹਿਕਮਾ ਦਾ ਕੋਈ ਗੁਨਾਹ ਕਰਦਾ ਫੜ ਕੇ ਲੈ ਜਾਂਦੇ ਨੇ, ਇੱਦਾਂ ਹੀ ਧਰਮ ਰਾਜਾ ਜਿਹੜਾ ਉਹਦੇ ਸੇਵਕ ਨੇ, ਜਮ ਦੂਤ ਕਹਿ ਲਈਏ, ਜਮ ਕੰਕਰ ਕਹਿ ਲਈਏ, ਜਮ ਕੰਕਰ ਨੇੜ ਨਾ ਆਇਆ, ਭਾਈ ਜਮ ਦੂਤ ਨੇੜੇ ਵੀ ਨਹੀਂ ਆਉਂਦੇ। ਸੁਖ ਨਾਨਕ ਸਰਣੀ ਪਾਇਆ, ਗੁਰੂ ਅਰਜਨ ਦੇਵ ਸਹੀ ਸਮਾਪਤੀ 'ਤੇ ਮਿਹਰ ਕਰਦੇ ਨੇ ਕਿ ਵਾਹਿਗੁਰੂ ਦੀ ਸਰਣ 'ਚ ਪੈ ਕੇ ਅਸਾਂ ਨੇ ਆਤਮਕ ਸੁੱਖ ਪਾ ਲਿਆ, ਆਤਮਕ ਆਨੰਦ ਪਾ ਲਿਆ। ਇਹ ਆਤਮਕ ਆਨੰਦ ਅਤੇ ਸਰੀਰਕ ਆਨੰਦ ਸੁੱਖ ਵਿੱਚ ਫਰਕ ਹੁੰਦਾ। ਪਿਆਰਿਓ, ਜਿਹਨੂੰ ਆਤਮਕ ਆਨੰਦ, ਆਤਮਕ ਸੁੱਖ ਮਿਲ ਗਿਆ, ਸਿਰ 'ਤੇ ਆਰਾ ਚਾਰ ਚੱਲ ਜੇ, ਕੋਈ ਖੋਪੜ ਉਤਾਰ ਦੇ, ਕੋਈ ਬੰਦ ਬੰਦ ਕੱਢ ਦੇ, ਉਹਨਾਂ ਦੇ ਆਨੰਦ 'ਚ ਫਰਕ ਨਹੀਂ ਪੈਂਦਾ, ਆਨੰਦ ਵਿੱਚ ਰਹਿੰਦੇ ਨੇ ਉਹ। ਅਤੇ ਸਰੀਰਕ ਸੁੱਖ ਹੁੰਦੇ ਪਿਆਰਿਓ, ਜਦੋਂ ਸਰੀਰ ਨੂੰ ਸੁੱਖ ਮਿਲਿਆ, ਠੀਕ ਹੈ, ਭੁੱਖ ਲੱਗ ਗਈ, ਫਿਰ ਸਤਸੰਗੀ ਸਾਡਾ ਸੁੱਖ ਗਿਆ, ਗਰਮੀ ਲੱਗ ਗਈ, ਹਾਏ ਪਾਰਿਆ ਕਰਨ ਲੱਗ ਪਏ,
ਇਹ ਸਦਾ ਨਹੀਂ ਰਹਿੰਦੇ, ਜਿਹੜੇ ਸਰੀਰਕ ਸੁੱਖ ਹੁੰਦੇ ਸਦਾ ਨਹੀਂ ਰਹਿੰਦੇ। ਅਤੇ ਗੁਰੂ ਜੀ ਕਹਿੰਦੇ ਸੁੱਖ ਆ ਨਾਨਕ ਸਰਣੀ ਪਾਇਆ, ਅਸਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਸੁੱਖ ਪ੍ਰਾਪਤ ਕਰ ਲਿਆ। ਗੁਰੂ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਸ਼ੁਕਰ ਗੁਰੂ ਕਾ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਮ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇਵਲ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਅਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਹਰ ਸ਼ਿਆਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾ

ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਹੋਏ ਅਮਰੰਦ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਦ ਆਪ ਜੀ ਦੀ ਹਜ਼ੂਰੀ ਵਸੂਣੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜਨ ਦਿਓ ਬਖਸ਼ਿਸ਼ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤੇਲ ਵਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਉਲਦਾਤਾ ਬਖਸ਼ ਰਿਹਾ ਭਾਈ ਜਗਤਾਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਮਲਕੀਤ ਸਿੰਘ ਬਬਨਪ੍ਰੀਤ ਸਿੰਘ ਬਬਨਪ੍ਰੀਤ ਸਿੰਘ ਬੀਬੀ ਦਮਨਪ੍ਰੀਤ ਕੌਰ ਸੁੱਖ ਸ਼ਾਂਤੀ ਕਾਰੋਬਾਰ ਵਾਧੇ ਪ੍ਰਗਟ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਸੇਵਕ ਪਰਿਵਾਰ ਕਮਲਜੀਤ ਕੌਰ ਸੇਵਕ ਪਰਿਵਾਰ ਸਹਿਜ ਪਾਠ ਦੀ ਮੱਧ ਅਰਦਾਸ ਬੇਨਤੀ ਕਰਦੇ ਹਨ ਸਹਿਜ ਪਾਠ ਦੇ ਪਰਿਵਾਰਾਂ ਦੀ ਬੇਨਤੀਆਂ ਗੁਰਮੁਖ ਸਾਹਿਬ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਏਕ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਅੱਗੇ ਬਖਸ਼ਿਸ਼ ਬੇਨਤੀਆਂ ਗੁਰਮੁਖ ਸਾਹਿਬ ਪ੍ਰਵਾਨ ਕਰਨੀਆਂ ਸੀ ਪਿਆਰੇ ਮੇਲ

तत विचार यह मथुरा जग तारण को अवतार बनायो।

ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਉੜ ਪਾਗੀ ਹੋ। ਆਪ ਜੀ ਨੇ ਅੰਮ੍ਰਿਤ ਦੀਵਾਨਾਂ 'ਚ ਹਾਜ਼ਰੀ ਭਰੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨਾ ਪਾਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ
1: ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈ ਹੈ
2: ਹੁਕਮੀ ਬਖਸ਼ੀਸ ਹੁਕਮੀ ਸਦਾ ਪਵਾਈ ਹੈ
1: ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ
0: ਨਾਨਕ ਹੁਕਮ ਜੇ ਬੁਝੈ ਤਾਂ ਹੁਮੈ ਕਿਨੈ

0: ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ
2: ਨਾਥ ਵਿਨੋਦ
1: ਸਰਮ ਖੰਡ ਕੀ ਬਾਣੀ ਜਰੂਪ ਤਾਕੀਆ ਗੱਲਾਂ ਕਥਿਆ ਨਾ ਜਾਹੇ
0: ਪਛਤਾਹੇ
1: ਕਰੀਏ ਸੁਰਤ ਮਤ ਮਨ ਬੁੱਧ
0: ਕਰੀਏ।

0: ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਇ ਪ੍ਰਸਾਦ ਚਕਰ ਤੈ ਬਨ ਜਾਤ ਪਾਤ ਨੈ ਜੇ
1: ਰੂਪ ਰੰਗ ਅਰੇਖ ਪੈ ਕਉ ਕਹਿ ਨਾ ਸਕਤ ਕਹਿ
0: ਅਚਲ ਮੂਲ ਤਨ ਪਉ ਪ੍ਰਕਾਸ਼ ਮੇ ਤੋਜ ਕਹਿਜੈ
1: ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਿਨਿਜੈ
0: ਤਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰ ਕਹਿ ਤਾ
1: ਨਮੋ ਸਭ ਕਰਤਾ ਨਮੋ ਸਭ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ
1: ਨਮੋ ਸਭ ਦਿਆਲੇ ਨਮੋ ਸਭ ਪਾਲੇ
0: ਚਾਹੇ ਛੰਦ ਹੋਇਆ ਪਰ

0: ਗੈਬ ਹੈ
1: ਕਿਆ ਫੁਲ ਗੁਨਾਹ ਕੇ ਸ਼ਾਨ ਸਾਹ ਹੈ
0: ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦਹਿੰਦ ਹੈ
1: ਕਿ ਰਾਜਕ ਰਹੀਮ ਹੈ ਕੇ ਕਰਮ ਕਰੀਮ ਹੈ
0: ਕੇ ਸਰਬਤ ਕਲੀ ਹੈ ਕੇ ਸਰਬੰਦ ਦਲੀ ਹੈ
1: ਕੇ ਸਰਬਤ ਮਾਨਿਆ ਕੇ ਸਰਬਤ ਤਾਨਿਆ
0: ਕੇ ਸਰਬਤ ਰਗੋਨ ਹੈ ਕੇ ਸਰਬਤ ਪਾਉਣ ਹੈ
1: ਕੇ ਸਰਬਤ ਦੇਸ਼ ਹੈ ਕੇ ਸਰਬਤ ਪੇਸ਼ਾ ਹੈ
0: ਕੇ ਸਰਬਤ ਰਾਜ ਹੈ ਕੇ ਸਰਬਤ ਸਾਜ ਹੈ
1: ਕੇ ਸਰਬਤ ਦੀਨ ਹੈ ਕੇ ਸਰਬਤ ਲੀਨ ਹੈ
0: ਕੇ ਸਰਬਤ ਜਾ ਹੋ ਕੇ ਸਰਬਤ ਪਾਉ ਹੋ
1: ਕੇ ਸਰਬਤ ਦੇਸ਼ ਹੈ ਕੇ ਸਰਬਤ ਪੇਸ਼ਾ ਹੈ
0: ਕੇ ਸਰਬਤ ਕਾਲ ਹੈ ਕੇ ਸਰਬਤ ਪਾਲ ਹੈ
1: ਕੇ ਸਰਬਤ ਹੰਤਾ ਕੇ ਸਰਬਤ ਕੰਤਾ
0: ਕੇ ਸਰਬਤ ਪੇਖੀ ਕੇ ਸਰਬਤ ਪੇਖੀ
1: ਕੇ ਸਰਬਤ ਕਾਜ ਹੈ ਕੇ ਸਰਬਤ ਰਾਜ
0: ਕੇ ਸਰਬਤ ਸੋਖ ਹੈ ਕੇ ਸਰਬਤ ਭੋਖ ਹੈ
1: ਕੇ ਸਰਬਤ ਪ੍ਰਾਣ ਹੈ ਕੇ ਸਰਬਤ ਪ੍ਰਾਣ ਹੈ
0: ਕੇ ਸਰਬਤ ਦੇਸ਼ ਹੈ ਕੇ ਸਰਬਤ ਪੇਸ਼ ਹੈ
1: ਕੇ ਸਰਬਤ ਮਾਨਿਆ ਸਦਾਇਵ ਪ੍ਰਦਾਮੀ ਹੈ
0: ਕੇ ਸਰਬਤ ਜਾਪਿਆ ਹੈ ਕੇ ਸਰਬਤ ਥਾਪਿਆ
1: ਕੇ ਸਰਬਤ ਪਾਨ ਹੈ ਕੇ ਸਰਬਤ ਮਨ ਹੈ
0: ਕੇ ਸਰਬਤ ਰਿੰਦਰ ਹੈ ਕੇ ਸਰਬਤ ਚੰਦਰ ਹੈ
1: ਕੇ ਸਰਬਤ ਅੰਗਲੀਮ ਹੈ ਕੇ ਪਰਮੰਗ ਪ੍ਰੀਮ ਹੈ
0: ਕਿਆ ਕਲਾਮ ਹੈ ਕੇ ਸਾਹਿਬ ਕਲਾਮ ਹੈ
1: ਕੇ ਹੁਸਨ ਰਜੂ ਹੈ ਤਮਾਮ ਰਜੂ ਹੈ
0: ਹਮੇਸ਼ਾ ਸਲਾਮ ਹੈ ਸਲੀਕ ਤੁਮਦਾਮ ਹੈ
1: ਦੁਨੀ ਬਸ ਕਸ਼ਤ ਹੈ ਗਰੀਬ ਅਲ ਪਰਸਤ ਹੈ
0: ਬਿਲੰਦਰ ਮਕਾਨ ਹੈ ਜ਼ਮੀਨ ਹੋ ਜਮਾਨ ਹੈ
1: ਕਮੀਜ਼ ਅਲ ਤਮਾਮ ਹੈ ਰਜੂ ਅਲ ਨਦਾਨ ਹੈ
0: ਹਰੀਫ ਅਲ ਜੀ ਮੈਂ ਰਜਾਏ ਕੀ ਜੀਨਾ
1: ਹੈ ਨਿਕਲ ਤਰੰਗ ਹੈ ਪੇਜ ਹੈ

0: ਹੈ ਵਿਰਖਤ ਹੈ ਨਾ ਸਭ ਪ੍ਰਕਾਸ਼ ਹੈ
1: ਨਿਚਿੰਤ ਹੈ ਸੁਨਿਤ ਹੈ ਲਿਖ ਹੈ ਦਿਖ ਹੈ
0: ਅਲਿਖ ਹੈ ਅਪੇਖ ਹੈ ਅਟਾ ਹੈ ਗਾ ਹੈ
1: ਸਭ ਹੈ ਗੰਭ ਹੈ ਨੀਲ ਹੈ ਨਾਦ ਹੈ
0: ਅਨਿਥ ਹੈ ਸੁਨਿਥ ਹੈ ਜਾਤ ਹੈ ਜਾਤ ਹੈ ਚਪਸੰਤ ਹੈ ਪ੍ਰਸਾਦ ਸਰਵੰ ਗੰਤਾ ਸਰਵੰ ਗੰਤਾ
1: ਸਰਵੰ ਖਿਆਤਾ ਸਰਵੰ ਗਿਆਤਾ
0: ਸਰਵੰ ਹਰਤਾ ਸਰਵੰ ਕਰਤਾ
1: ਸਰਵੰ ਪ੍ਰਾਣ ਸਰਵੰ ਤ੍ਰਾਣ
0: ਸਰਵੰ ਕਰਮੰ ਸਰਵੰ ਪਰਮੰ
1: ਸਰਵੰ ਜੁਗਤਾ ਸਰਵੰ ਮੁਕਤਾ
0: ਪ੍ਰਸਾਦ ਛੰਦ ਹੈ ਪ੍ਰਸਾਦ ਮੋਨਕ ਨਸੇ ਸਦੈਵ ਪ੍ਰਕਾਸ਼
1: ਅਨੰਗਨ ਸਰੂਪੇ ਪੰਗੰ ਵਿਪੂਤੇ
0: ਪਰਮਾਤਮ ਪਰਮਾਤੇ ਸਦਾ ਸਰਵ

0: ਸ਼੍ਰੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸੋਤ ਸਮੂਹ ਸਦਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ
1: ਸੋਰ ਸਰਾਟਨ ਸੋਤ ਸਦਾਡਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰੋ ਮਤ ਕਉ ਨ ਦੇਖੇ ਤ ਪ੍ਰਾਨ ਪਤੀ ਕੇ
2: ਸ੍ਰੀ ਭਗਵਾਨ ਦੀ ਪਾਇ ਕਿਰਪਾ ਹੋ ਤੇ ਕਲ ਜੀਵ ਅਨੇਕ ਮਤੀ ਕੇ
0: ਮਾਤੇ ਮਤੰਗ ਚਰੇ ਜਰ ਸੰਗ ਨੂਪ ਤੰਗ ਸਰੰਗ ਸਵਾਰੇ
2: ਕੋਟ ਤਨੰਗ ਕਰੰਗ ਸੇ ਕੁਗਤ ਪਾਣ ਕੇ ਗੌਣ ਕੋ ਜਾਗ ਨਿਵਾਰੇ
0: ਪਾਰੇ ਬਜਾਨ ਕੇ ਪੂ ਪਲੀ ਬੇਦ ਨਾਵ ਤ ਸੀਸ ਨਾ ਜਾਤ ਵਿਚਾਰੇ
2: ਤੇ ਪੈ ਤੂ ਕਾ ਬੈ ਤੂ ਪਤੰਗ ਕੋ ਨਾਗੇ ਵੀ ਪਾਇ ਪਦਾਰੇ
0: ਜੀਤ ਫਿਰੇ ਸਭ ਦੇਸ ਤੇ ਸਾਨ ਕੋ ਬਾਜੇ ਤਾ ਡੋਲ ਮੰਦਰੰਗ ਨਗਾਰੇ
1: ਬੰਦਾ ਗੁਰੂ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ
0: ਪੂਤ ਪੇਖ ਪਾਨ ਕੇ ਪੂਪਤ ਕੌਣ ਗਣੇ ਨੇ ਜਾਤ ਵਿਚਾਰੇ
1: ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ
0: ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿਸੇਖ ਹੈ
2: ਵੇਦ ਪੁਰਾਣ ਕਤੇ ਪ੍ਰਾਣ ਜ਼ਮੀਨ ਜ਼ਬਾਨ ਸਵਾਨ ਕੀ ਪੇਖੈ
0: ਕੌਣ ਹਰ ਜਤੀ ਜਤਾਰ ਸਭੇ ਸੋ ਵਿਚਾਰ ਹੈ ਜਾਰ ਕੇ ਦੇਖੈ
2: ਸ੍ਰੀ ਭਗਵਾਨ ਭਜੇ ਬਿਨ ਪੂਪਤ
1: ਕਰਤੀ ਬਿਨ ਅਨੇਕ ਨਾ ਦੇਖੈ
0: ਸੋਤ ਸਪਾ ਦਰੰਤ ਦਬਾ ਸੋ ਸਾਜ ਸੁਨਾ ਦਰ ਜਾਨ ਦਲੇਂਗੇ
2: ਭਗਵਾਨ ਭਜੇ ਬਿਨ ਕਰ ਪਰਬਤ ਪੰਖ ਲੈਣਾ ਹਲੇਂਗੇ
0: ਤੋਰ ਰੇਣ ਮਰੋਰ ਮੈਂ ਵਾਸਨ ਮਾਤੇ ਮੈਂ ਤੰਗਨ ਮਾਨ ਮਲੇਂਗੇ
2: ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਏਂਗੇ
0: ਮੇਰਾ ਪਾਰ ਵੱਡੇ ਪਿਆਰ ਵਿਚਾਰੇ ਸਾਰ ਕੇ ਤਾਰ ਪਛਈਆ
2: ਤੋਰ ਤੇਸ ਮਲਿੰਦ ਮਵਾਸ ਮਾਤੇ ਕੇ ਜਾਨ ਬੇਮਾਲ ਬਲਵੀਆ
0: ਕਾਰੇ ਗੁਰਾਨ ਕੇ ਤੋਰ ਨਾ ਸੋ ਬਾਤਨ ਹੀ ਚਕਚਾਰ ਲਵਈਆ
1: ਸਾਈ ਸ੍ਰੀ ਸਭ ਕੋ ਸੁਨਾਇਕ ਜਾਤ ਗਨੇਕ ਸੋ ਏਕ ਦਵਈਆ
0: ਦਾਨਾ ਦੇ ਫਨੇ ਦੇ ਸਾਚਰ ਪੂਤ ਪਵੇਕ ਭਵਾਨ ਜਪੇਂਗੇ
1: ਜੀਵ ਜਿਤੇ ਤਲ ਮੈਂ ਸਲ ਮੈਂ ਪਲ ਹੀ ਪਲ ਮੈਂ ਸੰਸਾਰ ਤਪਾਂਗੇ
0: ਪੁਨ ਪ੍ਰਤਾਪਨ ਬਾੜ ਜਾਏ ਤੁਨ ਪਾਪਨ ਕੇ ਬਹੁ ਪੰਜ ਕਪੈਂਗੇ
2: ਸਤ ਮੂ ਪ੍ਰਸਾਨ ਅਪਿਆ ਰੋਗ ਸਤਨ ਸੁਬੇ ਅਗੇ ਲੋਕ ਚਪੈਂਗੇ
0: ਮਾਨਵ ਇੰਦਰ ਕੋ ਜੰਦਰ ਨਿਰਦਾਇ ਪਜੋਂ ਤਰ ਲੋਕ ਕੋ ਰਾਜ ਕਰੇਂਗੇ
2: ਕੋਟ ਸਨਾਨ ਗਜਾਏ ਗਦਾਨ ਅਨੇਕ ਸੋਮ ਬਰ ਸਾਗ ਭਰਾਂਗੇ
0: ਬ੍ਰਹਮੇਸ਼ਰ ਬਿਸਨ ਸਚੀ ਪਾਤ ਅੰਤ ਫਸੇ ਜਮ ਫਾਸ ਪਰੇਂਗੇ
2: ਜੇ ਨਾ ਸ੍ਰੀ ਪਟ ਕੇ ਪੜਾ ਸੇ ਪਗ ਤੇ ਨਾ ਫੇਰ ਨ ਦੇ ਤਰਾਂਗੇ
0: ਕਾ ਪਿਓ ਜੋ ਦੋ ਲੋਚਨ ਮੂਤ ਕੈ ਬੈਠ ਰਿਓ ਭਗਤਾਂ ਲਗਾਇਓ
2: ਮਾਤ ਸਿਓ ਲਈ ਸਾਖ ਸਮੰਦਰਨ ਲੋਕ
0: ਪੂਜਤ ਹੈ ਪਸ ਕਹੋ ਮਤਾਨ ਕੋ ਪੂਜਨ ਤਾਇਓ
1: ਪੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ ਨਾ ਪਾਇਓ।

ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਛਨ ਉਪਜਾਇਓ ਮਾਰੀ ਸਗਲ ਬਜਾਜ ਨੇ ਆਪ ਸਵਾਰੀ ਘਟ ਕਰਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣਤ ਪਾਏ ਜੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਬ ਕਰਖ ਕਰਾ ਕਰ ਤਾਰਾ ਪ੍ਰਜਾ ਤਬ ਦੇਹ ਪਾਰਾ

0: ਆਨੰਦ ਸਾਹਿਬ ਰਾਮ ਕਲੇ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਜ ਸਥਿਤੀ ਮਨ ਵਜੀਆ ਵਧਾਈਆ
0: ਰਾਗ ਰਤਨ ਪਰਵਾਰ ਪਰਿਆ

0: ਕਰੇ ਵਿਚਾਰੀਆ
1: ਸਮਰਤ ਕੋਈ ਨੀ ਆਈ ਕਿਰਪਾ ਕਰ।

0: ਸਰਬ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਰਪਾ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ
1: ਕਹਿ ਨਾਨਕ ਅਨੰਦ ਅਨੰਦ ਗੁਰੂ ਤੇ ਜਾਣਿਆ
0: ਬਾਬਾ ਕਿਸ ਤੂੰ ਦੇ ਸੋਈ ਜਨ ਪਾਵੇ
1: ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਗੁਰ ਭੁੱਲੇ ਫਿਰਿਆ ਦਰਦ ਸਿਕਨਾ ਲਾਗ ਸਵਾਰਿਆ
1: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਪਾਵੇ
0: ਕਹਿ ਨਾ ਜਿਸ ਤੇ ਪਿਆਰੇ ਸੋਈ ਜਨ ਪਾਵੇ
1: ਆਓ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ
0: ਮਾਇਆ ਮੋਹਣੀ ਜਿਨੇ ਪਰਮ ਪਲਾਇਆ
2: ਮਾਇਆ ਤਾਂ ਮੋਹਣੀ ਤੇਨੇ ਕੀਤੀ ਜਿੰਡ ਹੋਲੀ ਪਾਇਆ
0: ਕੁਰਬਾਨ ਕੀਤਾ ਤਸਰ ਕੁਰਬਾਨ ਕੀਤਾ ਤਸਰ

0: ਜਾਂ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਹੈ
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ
0: ਜਬ ਤੋ ਪਾਇਆ ਕਹਿ ਨਾਲ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
1: ਸੁਰ ਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ
0: ਪਾਇਆ ਅੰਮ੍ਰਿਤ ਕਰ ਕਿਰਪਾ ਕਿਨੇ ਸੱਚਾ ਮਨ ਬਚਾਇਆ
1: ਜੀ ਜਾਨ ਸਭ ਤੂੰ ਪਾਏ ਇੱਕ ਵਖਣ ਆਇਆ
0: ਲਭ ਲੋਭ ਅੰਚਾ ਅਹੰਕਾਰ ਚੁੱਕਾ ਸਤਿਗੁਰੂ

0: ਕੁਮਾਰ ਜਾਣਾ
1: ਗੁਰ ਪ੍ਰਸਾਦੀ ਜਿਨੀ ਆਪ ਤਜਾ ਹਰ ਵਾਸਨਾ ਸਮਾਣੀ
0: ਜੈ ਨਾਲ ਚਾਹ ਭਗਤਾ ਜੁਗੋ ਜੁਗ ਨਿਰਾਲੀ
1: ਜੇ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਰ ਤੇਰਾ
0: ਜੇ ਤੂੰ ਚਲਾਏ ਤੇ ਚੱਲੇ ਜਿਨਾ ਮਾਰਗ ਪਾਵੇ
1: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ
0: ਜਿਸਨੂੰ ਕਥਾ ਸੁਣਾਏ ਆਪਣੀ ਸ੍ਰੀ ਗੁਰਦੁਆਰੇ ਸੁਖ ਪਾਵੇ
1: ਕਹਿ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵੇ ਚਲਾਵੇ
0: ਇਹ ਸੋਹਿਲਾ ਸ਼ਬਦੋ ਸੁਹਾਵਾ ਸ਼ਬਦੋ ਸੁਹਾਵਾ ਸਦਾ ਚਲੇਲਾ ਸਤਿਗੁਰ ਸੁਣਾਇਆ
1: ਇਹ ਤਨ ਕਾ ਮਨ ਵਸਿਆ ਜੰਤਰੋ ਲਿਖਿਆ ਆਇਆ
0: ਫਿਰੇ ਕਰੇ ਕਰੇ

0: ਜਿਉ ਮੇਲੇ ਬਾਹਰੋਂ ਨਿਲਵੇ ਬਾਹਰੋਂ ਨਿਲਵਲ ਜਿਉ ਤਾਂ ਮੇਲੇ ਤੈਨੇ ਜਨਮ ਜੁਏ ਹਾਰਿਆ
1: ਵੱਡਾ ਰੋ ਲਗਾ ਮਨ ਮਨ ਸਾਰਿਆ
0: ਕਿਦਾਂ ਮੈਂ ਨਾਮ ਤਮ ਸੋ ਸੁਣੇ ਨਾ ਹੀ ਫਿਰੇ ਜੋ ਬੈ ਤਾਰਿਆ
1: ਕੂੜੇ ਲਗੇ ਤੇਰੀ ਜਨਮ ਜੁਆ ਹਾਰਿਆ
0: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ

0: ਪਰਤਾਇ ਆਪ ਵੇਖੇ ਗੁਰਮੁਖੀ ਸਾਹਿਬ ਜਾਏ
1: ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਓ ਲਾਏ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
0: ਸਿਮਰਤ ਸਾਸਤ ਪਰਮ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ
1: ਤਤੈ ਸਾਰ ਨਾ ਜਾਣੀ ਗੁਰੂ ਬਜ ਹੋ ਤਤੈ ਸਾਰ ਨਾ ਜਾਣੀ
0: ਤ੍ਰਿਗੁਣੀ ਸੰਸਾਰ ਤੋਂ ਸੁੱਤਾ ਸੁੱਤਿਆ ਰਹਿੰਦੇ ਹਨ
1: ਗੁਰ ਕਿਰਪਾ ਤੇ ਸੇਜਣ ਲਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹਿ ਨਾਨਕ ਸੋਤਤ ਪਾਏ ਜਿਸ ਨੂੰ ਅੰਧਨ ਹਲ

0: ਗਾਉਣ ਨੇ ਸੁਖੀਏ ਸੋਗ ਦੁੱਖ ਨਾ ਵਿਆਪੇ
1: ਗੁਰਦਾਨ ਲਾਗੇ ਤਿੰਨ ਸਪਾਕੇ ਆਪਣਾ ਪਰ ਜਾਪੇ
0: ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
2: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ
0: ਇਹ ਸਰੀਰਾ ਮੇਰੇ
1: ਇਸ ਜਗ ਮੈਂ ਆਇਆ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਲ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਪਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸ਼ਰਧਾ ਕਰ ਸਿੰਮਦੇ ਗੁਰੂ ਪਾਰ ਉਤਾਰਨ ਹਾਰ ਖੰਡਾ ਜਾ ਕੇ ਹਾਸ ਮੈਂ ਕਲਗੀ ਸੋ ਹੈ ਸੀਸ ਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕੱਚੇ ਨਰ ਬਰਨ ਜਾਤ ਅਰਪਾਤ ਨਹਿ ਨਜਹ ਰੂਪ ਰਾਂਗਰ ਦੇਖ ਬੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤ ਅਨ ਪਉ ਪ੍ਰਕਾਸ਼ ਅਮੇ ਤੋਜ ਕਹਿਜੈ ਕੋਟ ਇੰਦਰ ਇੰਦਰਾ ਪਣ ਸਾਹੇ ਸਹਾਣ ਗਣਿਜੈ ਤ੍ਰਿਪਾਣ ਮਹੀ ਬਸਰ ਨਰ ਸੁਰ ਨੇਤ ਨੇ ਪੰਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਣ ਕਰਮ ਨਾਮ ਬਨ ਮਤ ਸੁਖ ਟਲ ਗੁਰੂ ਸੇਵਿਐ ਐਨ ਸਹਿਜ ਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਸੰਭਰੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਥੈਂਕ ਯੂ ਸਵੇਰੇ ਆਉਣ ਲਈ ਤੇ we want Ronro to go up one by one for breakfast, okay? So once you guys are done eating prasad, we'll start excusing you guys.
2: ਨਾਲੇ ਜਿਹੜੇ ਬੱਚੇ ਸਵੇਰੇ ਸਵੇਰੇ ਆ ਕੇ ਜਦੋਂ ਤੁਸੀਂ ਦਰਬਾਰ ਹਾਲ 'ਚ ਆਉਣਾ, ਤੁਸੀਂ ਬਾਥਰੂਮ ਨਹੀਂ ਜਾਣਾ, ਪਾਣੀ ਨਹੀਂ ਪੀਣਾ, ਇਹ ਤੁਸੀਂ ਗੱਲਾਂ ਪਹਿਲਾਂ ਕਰਨਾ ਸੀ, ਠੀਕ ਆ? ਨੋਬਡੀ ਇਜ਼ ਲੀਵਿੰਗ ਦ ਦਰਬਾਰ ਹਾਲ ਡਿਊਰਿੰਗ ਨਿਤਨੇਮ ਅਨਲੈਸ ਇਟਸ ਅਰਜੈਂਟ। ਹਾਂਜੀ ਸੁਣਿਆ ਨਹੀਂ, ਹੁਣੀ ਆਈ ਕੈਨ ਹੀਅਰ ਯੂ। ਹਾਂਜੀ ਠੀਕ ਆ, ਤੁਸੀਂ ਵਨ ਬਾਏ ਵਨ ਜਾ ਕੇ ਇੱਕ ਰੋਜ਼ ਵਿੱਚ ਤੁਸੀਂ ਲੰਗਰ ਖਾ ਕੇ ਫਿਰ ਤੁਸੀਂ ਕਲਾਸਾਂ 'ਚ ਜਾਣਾ, ਠੀਕ ਆ? ਹਾਂਜੀ ਬ੍ਰੋ ਠੀਕ ਆ। ਹੁਣ

ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

와 느르 와 느르 와 느르 와 느르 와 느르

nirva nirva nirva nirva nirva nirva nirva

भक्त की। रामदास राखू दास पाठ की। रामदास राखू।